ਬੱਚਿਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕੁਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210, 4310, 104 ਐਵੀਨਿਊ, ਨਾਰਥ ਈਸਟ, ਕੈਲਗਰੀ,

0: ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ ਟੀਵੀ ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਵਰਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਨਾਮ।

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਜ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ ਪਰ ਬੰਦੇ ਦੀਆਂ ਖਰਸ਼ਾਂ ਜਿਹੜੀਆਂ ਹੁੰਦੀਆਂ ਵਾਸ਼ਨਾਵਾਂ ਹੁੰਦੀਆਂ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ ਹਜ਼ਾਰੋਂ ਖਹਿਸ਼ੇ ਸਾਥ ਲੈ ਕਰ ਦਮ ਨਿਕਲਤਾ ਹੈ, ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਹਿਸ਼ਾਂ ਨੂੰ ਇਹਨਾਂ ਵਾਸ਼ਨਾਵਾਂ ਨੂੰ ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ ਕੋਈ ਕੰਧ ਕੌਲਾ ਹੈ ਉਹਦਾ ਪਰਛਾਵਾਂ ਹੈ, ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ, ਮਾਇਆ ਵੀ ਪਰਮਾਤਮਾ ਕਰਕੇ ਹੈ। ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ, ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ ਆਪਣੇ ਨਾਲ ਜੋੜ ਦੇਵੇ ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ

अकाल तख्त महान है, सिख पंथ दी शान है। यह सच है, झूठ नहीं, सच है। क्योंकि जे दुनियावी राजे ने आपां वेखदे आम तौर ते वह हो सकता है किसी की पक्षवादी कर जान, किसी की पक्षवादी कर सकते ने, उन्हां कोल इन्नी बुद्धि नहीं हुंदी। कई बार इंसाफ जिन्हों दबाना हुंदा उहदे ने बेइंसाफी कर देंदे ने। बंदा उत्थे झूठ बोलता है, अदालतां च जांदा है, केस मुकर्र हुंदे ने, फिर उहदे मुताबक उहनूं सजावां दित्तियां जांदियां ने। लेकिन अजिहा तख्त है जिथे हमेशा सच वरतदा है, उत्थे सचो ही सच वरतदा, उत्थे सच दी गल ही हुंदी है। और हो सकता है असीं किसे दुनियावी राजे दे कोल सच बोल दिए तो सानू सजा मिल जाए, तो सजा भी डाढ़ी मिल जाए साढ़े औगुण गुणा तो वध के। लेकिन गुरु दे तख्त ते जेकर असी सच बोल देंदे हाँ, जिवें हर एक माँ प्यो चाहुंदा है मेरा बच्चा सच बोले, तुसी मैं आपां सारे चाहुंदे, असी अपने बच्चों नूं कहिंदे पुत सच बोल दे, परवाह ही कोई नहीं। अगर बच्चा साडा सच बोल देंदा तो आपां की करदे हां? उन्हें असीं फिर समझाउने आ, जैसा बालक भाई सो भाई लख अपराध कमावै, कर उपदेश झड़के बहु पाती बहुत पिता गल लावे, पिछले औगण बख्श लै प्रभ आगे मार्ग पावे। फिर उन्हें समझाउने आ। हुण जदों असीं गुरु दे तख्त ते आण के सच बोलते हाँ, अपने तौर ते आण के सच कहिंदे, मैं भी बेनती कर देवां, हो सकदा असीं किसे बंदे कोल तां सच कह दईए पर गुरु को आण के कोई विरला सच कहिंदा है। तुसी मैं आपां अपनी विचार कर लिए, असीं कदी गुरु नूं जाके नहीं कहिंदे कि सतगुरु जेता समुंद सागर नीर भरिया ते औगण हमारे, दया करो किश मेर उपावो डुबदे पत्थर तारे, मेरे विच इन्ने औगण ने मेरियां इन्नियां बुरियाईयां। जिस दिन सचमुच गुरु दे सन्मुख जाके असीं अपने गलतियां गुनाह कबूल कर लै, मेरा सतगुरु अपने अमृत बचना दे राही सानू सच दा रस्ता विखा देंदा है। और इसे ही तरह इस महान तख्त श्री अकाल तख्त साहब जी दे हर एक नानक नाम लेवा शरदावान गुरसिख, श्री अकाल तख्त साहब जी दे उपदेश नू हुक्म नू बड़ी तत्परता दे नाल उडीकदा है। यह भी सिख जगत दे अंदर न्यारापन है कि जदों श्री अकाल तख्त साहब जी की फसील तो सेवा निभाउण वाला मुख सेवादार जथेदार नाल अपने होर चार सिंह साहिबान नूं लेके कोई हुक्म सुनाउंदा है, संगत बड़ी उतावली हो के उस हुक्म नूं सुणदी है, मन्नण लई तैयार भी हुंदी है। और इहदे नाल की हुंदा है, एक तां जो साडा तख्त साहिबान है उसकी मान मर्यादा बरकरार रहिंदी है। पब्लिकली यह गल जाती है कि हाँ भाई सिख जरा वह कहता ही नहीं है कि अकाल तख्त महान है, सिख पंथ की शान है, सचमुच यह श्री अकाल तख्त साहब जी तो सदके जाता है, वारने जाता है, यह अपने गुरु के तख्त वास्ते कुछ भी कर सकता है। अगर कोई तख्त को ढाने की कोशिश भी करे तो तख्त को ढाने वाले भी ये उस तरह ढा देता है, मुका देता है। अज भी जदों कदे श्री अकाल तख्त साहब तो आदेश होवे, तुसी हो मैं होवां कोई भी होवे, असी गुरु नालों वड्डे नहीं हाँ, इसते इस गल नूं समझना। दूजा जे असी श्री अकाल तख्त साहब जी ते जाके अपनी खिमा जाचना कर लैंदे हाँ मेरे तो भुल होई है, इहदे नाल असी छोटे नहीं हो जाते, इहदे नाल साडा वड्डप्पण उजागर हुंदा है, साडा वड्डप्पण सामने आउंदा है। अज भी जरूरत है, मैं बेनती करां, गलतियां तुहाडे मेरे वर्गे लोगों तो भी होंदी है, परंतु जदों कोई बंदा रा सता ते काबज हुंदा है ते इस सता दे नशे दे विचों बहुत सारियां भुल्लां कर लैंदा है, जाने अनजाने च तुसीं किसी भी ढंग नाल कह लो, ते जे वह कताइयां सामने आ जाण, कोई गल करदा है उस दे बारे विच सानूं पुछिया जांदा है, ते मैं कहिंदा साडा वड्डप्पण होवेगा। पिछले दिनी जथेदार श्री अकाल तख्त साहब जी के वलों आदेश होया सी, पंजाब सरकार की समुची कैबिनेट नूं बुलाया गया है। और इस तरह पंजाब सरकार के
ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ MLA ਕਹਿ ਰਹੇ ਨੇ ਕਿ ਹਾਂ, ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ, ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ। ਔਰ ਦੂਸਰਾ ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ। ਛੋਟੇ ਸ਼ਬਦਾਂ ਚ ਕਹਿ ਲਈਏ ਤੇ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਜਦੋਂ ਵੀ ਕੋਈ ਆਦੇਸ਼ ਹੁੰਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ। ਪਰ ਬੰਦਾ ਰਾਜਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ, ਕਉ ਹਰਿ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਅਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਇਹ ਰਾਜਸੱਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਉਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ। ਜੋ ਜਾਣੇ ਮੈਂ ਜੋ ਬਣਵੰਤ, ਸੋ ਹੋਵਤ ਬਿਸਤਾ ਕਜੰਤ। ਤੇ ਤੀਸਰਾ, ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ, ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ। ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਹੈ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ ਹੈ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ, ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ, ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜੇ। ਉਹਨੇ ਪੈਸੇ ਨੂੰ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਭ ਤੇ, ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ, ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਹਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ

0: ਪੰਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ, ਦੂਜਿਆਂ ਨੂੰ ਛਲ ਛਲ ਕੇ ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ, ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵਿਹੂਣਾ ਵਿਅਕਤੀ ਜਿਹੜਾ ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੁਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ ਵੇਖਦਿਆਂ, ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਾਇਦ ਇਹ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ। ਜੇ ਪਤਾ ਲੱਗਿਆ ਤੁਮਾ, ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੋਈ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਇਹ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ ਕੀ

0: ਕਹਿੰਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡਣਾ ਲਹਿੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ, ਡਾਕਟਰ ਕਹਿ ਦਿੰਦੇ ਨਹੀਂ ਜੀ ਇਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਹੈ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜੀ ਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ ਹੈ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ ਹੈ, ਰਸ ਕੋਈ ਹੋਰ ਹੀ ਲੈ ਜਾਂਦਾ ਹੈ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ, ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ, ਭਾਈ ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ? ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪ੍ਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ? ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। ਮੈਂ ਫਿਰ ਬੇਨਤੀ ਕਰਾਂ, ਮੇਰਾ ਸਤਿਗੁਰੂ ਇਹ ਨਹੀਂ ਕਹਿੰਦਾ ਤੂੰ ਮਿਹਨਤ ਨਾ ਕਰ, ਉਹ ਤਾਂ ਸਗੋਂ ਸਾਨੂੰ ਕਹਿੰਦਾ ਹੈ ਕਿ ਉਦਮ ਕਰੇਂਦਿਆਂ ਜੀਉ, ਤੂੰ ਕਮਾਵਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੇ ਚਿੰਤ। ਗੁਰੂ ਤਾਂ ਇਹ ਗੱਲ ਸਮਝਾਉਂਦਾ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਪਰ ਇੱਥੇ ਉਹ ਗੱਲ ਕੀਤੀ ਗਈ ਹੈ, ਜਿਹੜਾ ਬੰਦਾ ਛਲ ਫਰੇਬ ਠੱਗੀਆਂ ਠੋਰੀਆਂ ਕਰਦਾ ਹੈ, ਰੱਬੀ ਯਾਦ ਨੂੰ ਵਿਸਾਰ ਹੀ ਦਿੰਦਾ, ਜਿਹਦੇ ਚੇਤੇ ਵਿੱਚੋਂ ਦਾਤਾ ਦੇਣ ਵਾਲਾ ਦਾਤਾ ਹੀ ਵਿਸਰ ਜਾਂਦਾ ਹੈ, ਉਸਨੂੰ ਇਹ ਸਮਝਾਉਂਦੇ ਨੇ। ਹੋ ਸਕਦਾ ਹੈ ਇਸ ਕੈਟਾਗਰੀ ਵਿੱਚ ਤੁਸੀਂ ਮੈਂ ਆਪਾਂ ਵੀ ਆਉਂਦੇ ਹਾਂ, ਆਪਾਂ ਸਾਰਿਆਂ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਇਹ ਬੰਦਿਆ ਠੀਕ ਹੈ ਤੂੰ ਆਪਣੀ ਕਿਰਤ ਵਿਰਤ ਕਰ, ਪਰ ਨਾਲ ਧਰਮ ਦੀ ਕਿਰਤ ਵੀ ਕਰ, ਨਾਮ ਦੀ ਕਿਰਤ ਵੀ ਕਰ, ਦੁਨਿਆਵੀ ਧਨ ਨੇ ਸਦਾ ਤੇਰਾ ਸਾਥ ਨਹੀਂ ਦੇਣਾ।
1: ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ।
0: ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਸਾਡੇ ਚੇਤੇ ਵਿੱਚੋਂ ਵਿਸਰ ਜਾਵੇ, ਫਿਰ ਸਾਨੂੰ ਤ੍ਰਿਪਤੀ ਕਿਵੇਂ ਹੋਵੇ? ਜਦੋਂ ਅਸੀਂ ਦਾਤਾਂ ਨਾਲ ਜੁੜ ਗਏ ਤੇ ਦਾਤਾਂ ਵਿੱਚੋਂ ਦਾਤੇ ਨੂੰ ਵੇਖਿਆ ਹੀ ਨਾ, ਉਸਦਾ ਸ਼ੁਕਰਾਨਾ ਹੀ ਨਾ ਕੀਤਾ, ਤੇ ਨਾ ਹੀ ਸਾਡੇ ਮਨ ਨੂੰ ਕਦੇ ਰੱਜ ਆਉਂਦਾ ਹੈ, ਸਾਡਾ ਮਨ ਇਸ ਤ੍ਰਿਪਤੀ ਇਸ ਰਜੇਵੇਂ ਤੋਂ ਵਿਹੂਣਾ ਰਹਿ ਜਾਂਦਾ ਹੈ, ਜਦੋਂ ਸਾਡੇ ਚੇਤੇ ਸ਼ਕਤੀ ਦੇ ਵਿੱਚੋਂ ਵਾਹਿਗੁਰੂ ਜੀ ਦੀ ਯਾਦ ਵਿਸਰ ਜਾਂਦੀ ਹੈ।
1: ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ।
0: ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋ, ਭਾਈ ਗੁਰਸਿੱਖੋ, ਜੇ ਅਸੀਂ ਪ੍ਰਭੂ ਪਿਆਰੇ ਨੂੰ ਆਪਣੇ ਚੇਤੇ ਵਿੱਚੋਂ ਵਿਸਾਰ ਦਈਏ ਤੇ ਹੋਰਾਂ ਹੋਰਾਂ ਚੀਜ਼ਾਂ ਨਾਲ ਅਸੀਂ ਲੱਗ ਜਾਈਏ ਤੇ ਸਮਝ ਲਓ ਸਾਡੀ ਜ਼ਿੰਦਗੀ ਨਰਕਮਈ ਬਣ ਜਾਂਦੀ ਹੈ, ਦੁਖਦਾਇਕ ਬਣ ਜਾਂਦੀ ਹੈ, ਅਸੀਂ ਆਤਮਕ ਤੌਰ ਤੇ ਦੁੱਖਾਂ ਨੂੰ ਸਹੇੜ ਲੈਂਦੇ ਹਾਂ, ਚਿੰਤਾਵਾਂ ਪਰੇਸ਼ਾਨੀਆਂ ਝੋਰੇ ਆਲੇ ਦੁਆਲੇ ਤੋਂ ਸਾਨੂੰ ਆਣ ਘੇਰਦੇ ਹਨ। ਇਸ ਵਾਸਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਬੇਨਤੀ ਕਰਦਾ ਹੈ, ਸਤਿਗੁਰਾ ਤਰਸ ਕਰ, ਮੈਨੂੰ ਪਰਮੇਸ਼ਰ ਦੀ ਯਾਦ ਕਦੇ ਵਿਸਰੇ ਨਾ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ।
1: ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ।
0: ਸਤਿਗੁਰੂ ਗੁਰੂ ਅਰਜਨ ਦੇਵ ਤੁਹਾਨੂੰ ਮੈਨੂੰ ਸਮਝਾ ਰਹੇ ਨੇ ਕਿ ਤੁਸੀਂ ਵੀ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ, ਇਹ ਕਿਰਪਾਲੂ, ਇਹ ਦਇਆ ਦੇ ਸੋਮੇ, ਮੇਰੇ ਤੇ ਵੀ ਦਇਆ ਕਰ ਤੇ ਮਨ ਦੇ ਵਿੱਚੋਂ ਇਹ ਡਰ ਖਤਮ ਹੋ ਜਾਵੇ ਕਿ ਮੈਂ ਆਪਣੇ ਜੀਵਨ ਨੂੰ ਸਵਾਰ ਸਕਦਾ ਹਾਂ ਜਾਂ ਨਹੀਂ ਸਵਾਰ ਸਕਦਾ। ਜੇ ਤੁਸੀਂ ਮੈਨੂੰ ਆਪਣਾ ਪੱਲਾ ਪਕੜਾ ਦਵੋ ਤੇ ਮੇਰੇ ਮਨ ਦੇ ਵਿੱਚੋਂ ਇਹ ਡਰ ਨਿਕਲ ਜਾਵੇਗਾ। ਜਿਵੇਂ ਅਸੀਂ ਕਹਿੰਦੇ ਨਾ ਅੱਗੇ ਜਾ ਕੇ ਪਤਾ ਨੀ ਕੀ ਹੋਣਾ ਹੈ, ਸਾਨੂੰ ਇਹਨਾਂ ਤੇ ਪਤਾ ਹੈ ਨਾ, ਇਹ ਡਰ ਤਾਂ ਬਣਿਆ ਨਾ। ਇਹ ਡਰ ਸਾਡੀ ਮਾਨਸਿਕਤਾ ਤੋਂ ਤਦੋਂ ਹੀ ਨਿਕਲ ਸਕਦਾ ਹੈ ਜਦੋਂ ਨਿਰਭਉ ਸਾਡੇ ਨਾਲ ਹੋਵੇਗਾ। ਨਿਰਭਉ ਸੰਗ ਤੁਹਾਰੇ ਵਾਸਤੇ ਇਹ ਡਰਨ ਕਹਾਂ ਤੇ ਆਇਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਇਸ ਮੁਬਾਰਕ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਆਓ ਤਿੰਨਾਂ ਅੰਮ੍ਰਿਤ ਬਚਨਾਂ ਦੀ ਸਾਂਝ ਕਰਨ ਦੀ ਆਪਾਂ

0: ਸਵਾਹਾ।
1: ਮੈਂ ਥੋੜਾ ਜਿਹਾ ਸੰਖੇਪ ਦੇ ਵਿੱਚ ਬੇਨਤੀ ਕਰ ਦੇਵਾਂ। ਮਾਰੂ ਕੀ ਵਾਰ ਮਹੱਲਾ ਪੰਜਵਾਂ, ਦੱਖਣੇ ਮਹੱਲਾ ਪੰਜਵਾਂ, ਕਈ ਵਾਰ ਅਸੀਂ ਇਹਨੂੰ ਦੱਖਣੇ ਕੀ ਵਾਰ ਵੀ ਕਹਿ ਦਿੰਦੇ ਹਾਂ, ਅਸਲ ਦੇ ਵਿੱਚ ਇਹ ਮਾਰੂ ਕੀ ਵਾਰ ਹੈ। ਇਸ ਵਾਰ ਦੇ ਵਿੱਚ 23 ਪੌੜੀਆਂ ਨੇ ਔਰ ਹਰ ਪੌੜੀ ਦੀਆਂ 8-8 ਪੰਕਤੀਆਂ ਨੇ, ਤੇ ਇਸੇ ਤਰ੍ਹਾਂ ਹਰ ਪੌੜੀ ਦੇ ਨਾਲ 3 ਸਲੋਕ ਨੇ 2-2 ਪੰਕਤੀਆਂ ਦੇ। ਕੇਵਲ ਜਦੋਂ ਤੁਸੀਂ ਅੱਗੇ ਜਾ ਕੇ ਵਿਚਾਰ ਸਰਵਣ ਕਰੋਗੇ ਤੇ 21-22 ਪੌੜੀ ਜਿਹੜੀ ਹੈ ਉਹਨਾਂ ਨਾਲ ਸੰਬੰਧਿਤ ਜਿਹੜੇ ਤੀਸਰਾ ਸਲੋਕ ਹੋਊਗਾ 3 ਸਲੋਕਾਂ ਦੇ ਵਿੱਚੋਂ, ਉਹਨਾਂ ਦੀਆਂ 3-3 ਤੁਕਾਂ ਨੇ, ਨਹੀਂ ਤੇ ਸਾਰੇ ਸਲੋਕਾਂ ਦੀਆਂ 2-2 ਤੁਕਾਂ ਨੇ। ਔਰ ਦੱਖਣ ਰਾਏ ਭੋਏ ਦੀ ਤਲਵੰਡੀ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਸੀ, ਉੱਤੋਂ ਦੱਖਣ ਦੀ ਬਾਈ ਮੁਲਤਾਨ ਸ਼ਾਹੀਵਾਲ, ਇਸ ਇਲਾਕੇ ਦੀ ਭਾਸ਼ਾ ਜਿਹੜੀ ਹੈ ਉਸ ਭਾਸ਼ਾ ਦੇ ਵਿੱਚ, ਜਿਹਨੂੰ ਆਪਾਂ ਲਹਿੰਦੀ ਭਾਸ਼ਾ ਕਹਿ ਦਿੰਦੇ, ਉਸ ਭਾਸ਼ਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਲੋਕਾਂ ਦਾ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਇਹਦੇ ਵਿੱਚ ਹੈ, ਆਪਾਂ ਦੱਦੇ ਦੀ ਥਾਂ ਤੇ ਡੱਡੇ ਨੂੰ ਵਰਤਣਾ, ਦੱਖਣੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਲੋਕ, ਜਾਂ ਨੂੰ ਅਸੀਂ ਦੋਹਰਾ ਕਹਿ ਲਈਏ, ਕਿਉਂਕਿ ਉਸ ਬੋਲੀ ਦੇ ਵਿੱਚ ਉਚਾਰਨ ਕੀਤਾ ਹੋਇਆ। ਔਰ ਸਤਿਗੁਰੂ ਕਹਿੰਦੇ ਨੇ ਮੂਥਿਆਉ ਤਖਤ ਪਿਰੀ ਮਹਿੰਜੇ ਪਾਤਸ਼ਾਹ, ਮੂਥਿਆਉ ਆਪੇ ਨੂੰ ਗਵਾ ਲੈਣਾ, ਮੈਂ ਆਪੇ ਨੂੰ ਗਵਾ ਕੇ ਆਪੇ ਨੂੰ ਸਮਰਪਿਤ ਕਰਕੇ ਆਪਣਾ ਹਿਰਦਾ ਜਿਹੜਾ ਇਹਨੂੰ ਆਪਣੇ ਪਤੀ ਪਾਤਸ਼ਾਹ ਜੀ ਦੇ ਵਾਸਤੇ, ਬਲਕਿ ਪ੍ਰਭੂ ਪਿਆਰੇ ਵਾਸਤੇ ਤਖਤ ਬਣਾਵਾਂ, ਮੂਥਿਆਉ ਤਖਤ ਪਿਰੀ ਮਹਿੰਜੇ ਪਾਤਸ਼ਾਹ, ਤਾਂ ਕਿ ਮੇਰਾ ਪਾਤਸ਼ਾਹ ਇਸ ਤਖਤ ਤੇ ਆਣ ਕੇ ਸ਼ੋਭਨੀਕ ਹੋਵੇ। ਅਗਰ ਉਹ ਤਖਤ ਦੇ ਉੱਪਰ ਸ਼ੋਭਨੀਕ ਨਾਮ ਹੀ ਹੋਵੇ ਤੇ ਇੰਨੀ ਕਿਰਪਾ ਕਰਦੇ ਤੇ ਮੇਰਾ ਹਿਰਦਾ ਜਿਹੜਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਪਵੇਗਾ।
0: ਭਾਵ ਮਿਲਾਵੇ ਕੋਲ ਕਵਲ ਜਿਵੇਂ ਬਿਗਸਾਵ ਦੋ।
1: ਇਹ ਹੁੰਦੀ ਹੈ ਜਗਿਆਸੂ ਪੁਰਖ ਦੀ ਨਿਸ਼ਾਨੀ, ਜਿਸ ਨੂੰ ਪਿਆਰ ਦਾ ਰੰਗ ਲੱਗਿਆ ਹੋਵੇ, ਕਹਿੰਦਾ ਹੇ ਸੱਚੇ ਪਾਤਸ਼ਾਹ, ਮੈਂ ਆਪਣੇ ਪ੍ਰਭੂ ਪਤੀ ਦੇ ਵਾਸਤੇ ਆਪਣੇ ਇਸ ਹਿਰਦੇ ਦਾ ਤਖ਼ਤ ਬਣਾਵਾਂ, ਤੇ ਕਿੰਨਾ ਚੰਗਾ ਹੋਵੇ ਜੇ ਮੇਰਾ ਪਾਤਸ਼ਾਹ ਆਪਣੇ ਮੁਬਾਰਕ ਚਰਨੀ ਛੁਆ ਦੇਵੇ। ਬੈਠਣਾ ਬੜੀ ਦੂਰ ਦੀ ਗੱਲ ਹੈ, ਆਪਣੇ ਮੁਬਾਰਕ ਚਰਨੀ ਛੁਆ ਦੇਵੇ ਤੇ ਮੈਂ ਕਮਲ ਦੇ ਫੁੱਲ ਦੀ ਤਰ੍ਹਾਂ ਅੰਦਰੋਂ ਖਿੜ ਜਾਵਾਂ। ਜਦੋਂ ਵੀ ਵਾਹਿਗੁਰੂ ਦੀ ਯਾਦ ਆਉਂਦੀ, ਜਿਵੇਂ ਅਸੀਂ ਪੜ੍ਹਦੇ ਸੁਣਦੇ ਹਾਂ ਨਾ, ਕਿ ਜਿਨ੍ਹਾਂ ਨੇ ਭਾਈ ਪਰਮੇਸ਼ਰ ਦੇ ਨਾਮ ਨੂੰ ਜਪਿਆ, ਸੁਣਿਆ ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਜਦੋਂ ਵਾਹਿਗੁਰੂ ਦੀ ਯਾਦ ਚੇਤੇ ਵਿੱਚ ਆਉਂਦੀ ਤੇ ਹਿਰਦਾ ਖਿੜ ਉੱਠਦਾ ਹੈ।
0: ਮਹੱਲਾ ਪੰਜਵਾ
1: ਦੂਸਰੇ ਸਲੋਕ ਦੇ ਵਿੱਚ ਕਿਰਪਾ ਕਰਦੇ ਹਨ,
0: ਪਿਰੀਆ ਸੰਦੜੀ ਭੁੱਖ ਮੂ ਲਾਵਨ ਥੀ ਵਿਥਰਾ।
1: ਜੇ ਮੇਰੇ ਪ੍ਰੀਤਮ ਪਿਆਰੇ ਨੂੰ ਭੁੱਖ ਲੱਗੀ ਹੋਵੇ, ਪਿਰੀਆ ਸੰਦੜੀ ਭੁੱਖ, ਪਿਆਰ ਦੀ ਭੁੱਖ, ਤੇ ਮੈਂ ਉਸ ਭੁੱਖ ਦੇ ਵਾਸਤੇ ਆਪਣੇ ਆਪ ਨੂੰ ਆਪੇ ਨੂੰ ਗਵਾ ਕੇ ਸਲੂਣਾ ਬਣਾ ਦਵਾਂ। ਪਿਰੀਆ ਸੰਦੜੀ ਭੁੱਖ ਮੂ ਲਾਵਣ, ਲਾਵਣ ਕਹਿੰਦੇ ਨੇ ਸਲੂਣੇ ਨੂੰ, ਸਬਜ਼ੀ ਨੂੰ, ਕੁਛ ਵੀ ਕਹਿ ਲਈਏ ਜਿਹਦੇ ਨਾਲ ਪ੍ਰਸ਼ਾਦਾ ਛਕਿਆ ਜਾਵੇ। ਪਿਰੀਆ ਸੰਦੜੀ ਭੁੱਖ ਮੂ ਲਾਵਣ ਥੀ ਵਿਥਰਾ। ਔਰ ਜੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਿਆਸ ਲੱਗੀ ਹੋਵੇ ਔਰ ਮੈਂ ਚਾਹੁੰਦਾ ਹਾਂ ਮੈਨੂੰ ਉਸਦੇ ਪਿਆਰ ਦਾ ਰਸ ਮਿਲ ਜਾਵੇ, ਤੇ ਇਸੇ ਤਰ੍ਹਾਂ ਗੋਬਿੰਦ ਭਾਓ ਭਗਤ ਕਾ ਭੁੱਖਾ ਹੈ, ਜਿੱਥੇ ਉਸ ਪ੍ਰੇਮ ਮੁਹੱਬਤ ਨੂੰ ਪੂਰੀਆਂ ਕਰਨ ਵਾਸਤੇ ਮੈਂ ਆਪੇ ਨੂੰ ਇੱਕ ਪਾਸੇ ਛੱਡ ਕੇ ਉਸਦੀ ਭੁੱਖ ਨੂੰ ਦੂਰ ਕਰਨ ਵਾਸਤੇ, ਪਿਆਰ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਇੱਕ ਸਲੂਣਾ ਬਣ ਜਾਵਾਂ।
0: ਜਾਨ ਮਿਠਾਈ ਇੱਕ ਬੇਈ ਪੀੜੇ ਨਾ ਹੁਟੈ।
1: ਜਾਨ ਮਿਠਾਈ ਇੱਕ ਕਹਿੰਦੇ ਨੇ ਗੰਨੇ ਨੂੰ, ਗੰਨਾ ਬੜਾ ਮਿੱਠਾ ਹੁੰਦਾ ਹੈ। ਬੇਈ ਪੀੜੇ ਨਾ ਹੁੱਟੇ, ਗੰਨੇ ਨੂੰ ਜਿੰਨੀ ਵਾਰ ਮਰਜ਼ੀ ਪੀੜਿਆ ਜਾਵੇ ਉਹਦਾ ਰਸ ਫਿੱਕਾ ਨਹੀਂ ਹੁੰਦਾ, ਰਸ ਘੱਟ ਤਾਂ ਸਕਦਾ ਹੈ ਪਰ ਰਸ ਉਹਦਾ ਫਿੱਕਾ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਮੈਂ ਜਿੰਨੀ ਦੇਰ ਤੱਕ ਮੇਰੇ ਸਵਾਸ ਚੱਲਦੇ ਨੇ ਮੈਂ ਆਪਣੇ ਪਿਆਰੇ ਨੂੰ ਖੁਸ਼ ਕਰਨ ਦੇ ਵਾਸਤੇ ਲੱਗਾ ਰਹਾਂ, ਉਸਤੇ ਮੈਂ ਆਪਣੇ ਪਿਆਰ ਭਰੀ ਬੋਲੀ ਮਿੱਠੇ ਬੋਲ ਬੋਲਦਾ ਰਹਾਂ, ਮੈਂ ਕਦੇ ਵੀ ਉਹਦੇ ਨਾਲ ਦੁੱਖਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ, ਮੁਸ਼ਕਲਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ।
0: ਮਹੱਲਾ ਪੰਜਵਾਂ ਠੱਗ
1: साहिब श्री गुरु अर्जुन देव महाराज कृपा कर दे हन।
0: ठगा नी ओ मत रोड़ ज्ञान गंधर्वा नगरी।
1: ये जो संसार है, संसार दे रंग तमाशे ने, विषय विकार आदि ने, ये सारे ठग ने। असी ठगे हुए हां, बेशक असी अपने आप नूं बड़े चातर समझदे कि असी बड़े चलाक हां, पर अंदरों अंदर असी ठगदे जा रहे हैं, तो ठगे हुए भी हां। और जो सानू हर वेले ठग रहा है, ठगा नी मत रोड़, कहिंदे सुतनियावी मोह मुहब्बत नूं चंगी तरह तोड़ मरोड़ के सुट दे। जान गंधर्व नगरी, इहनूं इंज समझ ला कि इह धुएं दा शहर है। नगरी कहिंदे ने शहर नूं, इक धुएं दा शहर है जिहदी बलके कोई होंद नहीं हुंदी। इह दुनियावी मोह मुहब्बत टुटदिआं कोई बहुती देर नहीं लगदी। तां ही मेरे पातशाह कहिंदे दुनिया ना सलाहे जो मर वंज सी, लोकां ना सलाहे जो मर खाप थी।
0: दुख कटाउ डूए इस पंधाणो घर घणे।
1: हुण बंदा कहिंदा कि मैं दुनियावी सुखां नूं माणा, ते दो घड़ियां दा सुख जिहड़ा मानना है, सुख कटाउ डूए इस पंधाणो घर घणे। पंध हुंदा रस्ता, ते पंध ही हुंदा राही, पंधाणो हुंदा राहगीर। ਕਹਿੰਦੇ ਇਸ ਤਰ੍ਹਾਂ ਦੁਨਿਆਵੀ ਸੁਖਾਂ ਨੂੰ ਦੋ ਘੜੀਆਂ ਮੰਨਣ ਵਾਸਤੇ, ਉਸ ਨੂੰ ਇਹਨਾਂ ਖਾਹਿਸ਼ਾਂ ਵਾਸ਼ਨਾਵਾਂ ਦੇ ਸ਼ਿਕਾਰ ਹੋਇਆ ਕਈ ਤਰ੍ਹਾਂ ਦੇ ਘਰਾਂ ਵਿੱਚ ਦੀ ਗੁਜ਼ਰਨਾ ਪੈਂਦਾ ਹੈ, ਬਲਕਿ ਕਈ ਤਰ੍ਹਾਂ ਦੇ ਸਰੀਰਾਂ ਵਿੱਚ, ਜੂਨਾਂ ਵਿੱਚ ਉਸ ਨੂੰ ਵਿਚਰਨਾ ਪੈਂਦਾ ਹੈ। ਕਿਉਂਕਿ ਅਸੀਂ ਜਿਉਂਦੇ ਜੀ ਨਾ, ਕਈ ਵਾਰ ਸਾਡੀ ਸੋਚ ਪਸ਼ੂਆਂ ਵਾਲੀ ਹੁੰਦੀ ਹੈ, ਕਦੀ ਪੰਛੀਆਂ ਵਾਲੀ ਹੁੰਦੀ। ਮਰਨ ਤੋਂ ਬਾਅਦ ਤਾਂ ਅਸੀਂ ਜਿਹੜੇ ਅੱਗੇ ਸੰਸਕਾਰਾਂ ਦੇ ਮੁਤਾਬਕ ਵਿਚਰਨਾ ਹੀ ਵਿਚਰਨਾ ਹੈ ਨਾ। ਮਨੁੱਖੀ ਜੀਵਨ ਦੇ ਵਿੱਚ ਵੀ ਅਸੀਂ ਸਾਰੀ ਦਿਹਾੜੀ, ਕਦੀ ਸਾਡੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ, ਸਾਡੀ ਕਦੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਸੁੱਖ ਘਟਾਓ ਡੂਏ ਇਸ ਪੰਧਾਂ ਨੂੰ ਕਰ
0: ਕਹਿਣੇੜੀ। ਅਕਲ ਕਲਾ ਨਹਿ ਪਾਈਐ ਪ੍ਰਭ ਅਲਖ ਅਲੇਖਨ।
1: ਜਿਸ ਤਰ੍ਹਾਂ ਅਸੀਂ ਕਹਿੰਦੇ ਕਲ, ਕਲ ਇੱਕ ਟੁਕੜਾ ਹੁੰਦਾ ਹੈ, ਅਖੰਡ। ਅਕਲ ਜੋ ਅਖੰਡ ਹੈ, ਜਿਸ ਦੇ ਇੰਨੇ ਗੁਣ ਨੇ, ਉਪਕਾਰ ਨੇ, ਅਸੀਂ ਕਹਿੰਦੇ ਹਾਂ ਮੁੱਕ ਜਾਵਾਂਗੇ, ਉਹਦੇ ਗੁਣਾਂ ਦਾ ਕਦੀ ਅੰਤ ਨਹੀਂ ਪੈਂਦਾ, ਉਹ ਚੰਦਰਮਾ ਦੀ ਤਰ੍ਹਾਂ ਵੱਧਦਾ ਘਟਦਾ ਨਹੀਂ ਹੈ। ਸਾਹਿਬ ਮੇਰਾ ਨਿਤ ਨਵਾਂ ਹਰ ਵੇਲੇ ਪੂਰਾ ਹੈ। ਔਰ ਅਸੀਂ ਉਸ ਅਲੱਖ ਨੂੰ ਬਿਆਨ ਨਹੀਂ ਕਰ ਸਕਦੇ, ਕਿਉਂਕਿ ਅਲੇਖਨ ਹੈ, ਬਿਆਨ ਕਰਨ ਤੋਂ ਪਰੇ ਹੈ।
0: ਹਟ ਦਰਸ਼ਨ ਭ੍ਰਮ ਤੇ ਫਿਰ ਹੈ ਨਾ ਮਿਲਿਆ ਭੇਖਣ।
1: ਕੁਝ ਵੱਖ ਵੱਖ ਮਤਾਂ ਮੁਤੰਤਰਾਂ ਦੀ ਸੋਚ ਸੀ, ਜੇ ਤੁਸੀਂ ਫਲਾਣੇ ਤਰ੍ਹਾਂ ਦਾ ਲਿਬਾਸ ਧਾਰਨ ਕਰ ਲਓ, ਧਾਰਮਿਕ ਪਹਿਰਾਵਾ ਪਹਿਨ ਲਓ, ਤੁਹਾਨੂੰ ਰੱਬ ਮਿਲ ਪਵੇਗਾ। ਜੋਗੀ, ਜੰਗਮ, ਸਰੇਵੜੇ, ਸੰਨਿਆਸੀ ਤੇ ਜਿਹੜੇ ਵੈਰਾਗੀ ਬੋਧੀ, ਜਿਹੜੇ ਜਿੰਨੇ ਹੈਗੇ ਸਨ, ਛੇ ਕਰਮਾਂ ਨੂੰ ਅਪਣਾਉਣ ਵਾਲੇ, ਛੇ ਦਰਸ਼ਨਾਂ ਦੇ ਜਿਹੜੇ ਭੇਖ ਸਨ, ਕਹਿੰਦੇ ਨੇ ਉਹ ਫਿਰਦੇ ਨੇ ਕਿ ਸਾਨੂੰ ਰੱਬ ਮਿਲ ਪਵੇ, ਇੱਥੋਂ ਰੱਬ ਮਿਲ ਪਵੇ, ਇੱਧਰੋਂ ਮਿਲ ਪਵੇ। ਪਰ ਰੱਬ ਜਿਹੜਾ ਉਹ ਪਹਿਰਾਵਿਆਂ, ਭੇਖਾਂ ਦੇ ਉੱਪਰ ਨਹੀਂ ਰੀਝਦਾ। ਕਈ ਵਾਰ ਬੰਦਾ ਸੋਚਦਾ ਮੈਂ ਧਾਰਮਿਕ ਪਹਿਰਾਵਾ ਪਹਿਣ ਲਿਆ ਤੇ ਸ਼ਾਇਦ ਹੁਣ ਗੱਲ ਬਣ ਜਾਵੇਗੀ। ਇੱਕ ਬੇਨਤੀ ਕਰਾਂ, ਬੱਚੇ ਨੇ ਸਕੂਲ 'ਚ ਐਡਮਿਸ਼ਨ ਲਈ ਹੈ, ਯੂਨੀਫਾਰਮ ਉਹਨੇ ਪੂਰੀ ਪਾਈ ਹੋਈ ਹੈ, ਲੇਕਿਨ ਉਹ ਸਕੂਲ ਅਟੈਂਡ ਹੀ ਨਹੀਂ ਕਰਦਾ, ਪੜ੍ਹਦਾ ਹੀ ਨਹੀਂ, ਤੇ ਮੈਰਿਟ 'ਚ ਕਿੱਥੋਂ ਆਜੂਗਾ? ਜ਼ਰੂਰੀ ਤਾਂ ਇਹ ਵੀ ਹੈ ਨਾ, ਇਕੱਲੇ ਲਿਬਾਸ ਨਾਲ ਗੱਲ ਨਹੀਂ ਬਣਨੀ, ਲਿਬਾਸ ਦੇ ਨਾਲ ਨਾਲ, ਵਰਦੀ ਦੇ ਨਾਲ ਨਾਲ ਉਹਦੀ ਸਟੱਡੀ ਜ਼ਰੂਰੀ ਸੀ, ਉਹਦਾ ਨਿਸ਼ਾਨਾ ਜ਼ਰੂਰੀ ਸੀ, ਉਹਨੇ ਕਰਨਾ ਕੀ ਹੈ? ਪਰ ਕਈ ਵਾਰ ਬੰਦਾ ਭੇਖਾਂ ਵਿੱਚ ਹੀ ਉਲਝ ਜਾਂਦਾ ਹੈ।
0: ਵਰਤ ਕਰਹਿ ਚੰਦਰਾਇਣਾ ਸੇਕ ਤੈ ਨਾ ਲੇਖਨ।
1: ਕਿਉਂਕਿ ਵਰਤ ਰੱਖਣੇ, ਸਰੀਰ ਨੂੰ ਭੁੱਖਾ ਰੱਖਣਾ ਚੰਗੀ ਗੱਲ ਹੈ ਕਿ ਸਾਡਾ ਸਾਹ ਨਿਕਲਦਾ ਰਹੇ। ਤਾਂ ਹੀ ਡਾਕਟਰ ਹਕੀਮ ਕਹਿੰਦੇ ਕਿ ਜਿੰਨੀ ਭੁੱਖ ਲੱਗੀ ਹੋਵੇ ਸਾਨੂੰ ਉਹ ਤੋਂ ਘੱਟ ਖਾਣਾ ਚਾਹੀਦਾ। ਪਰ ਕੁਝ ਦਾਨਿਸ਼ਮੰਦਾਂ ਨੇ ਇੱਕ ਦਿਨ ਨਿਯਤ ਕਰ ਲਿਆ ਕਿ ਇਸ ਦਿਨ ਆਪਾਂ ਭੋਜਨ ਨਹੀਂ ਛਕਣਾ, ਸਰੀਰ ਨੂੰ ਵੀ ਰੈਸਟ ਚਾਹੀਦੀ ਹੈ। ਹੌਲੀ ਹੌਲੀ ਇੱਕ ਧਰਮ ਦਾ ਹਿੱਸਾ ਬਣ ਗਿਆ। ਫਿਰ ਇਹ ਤੋਂ ਅੱਗੇ ਚੱਲਦਿਆਂ ਚੱਲਦਿਆਂ ਕਈ ਤਰ੍ਹਾਂ ਦੇ ਜਿਹੜੇ ਵਰਤ ਹੋਣ ਦੇ ਵਿੱਚ ਆ ਗਏ, ਜਿਵੇਂ ਕਿ ਵਰਤ ਕਰੇ ਚੰਦਰਾਇਣਾ, ਕੋਈ ਚੰਦਰਮਾ ਦੇ ਹਿਸਾਬ ਨਾਲ ਵਰਤ ਰੱਖਣ ਲੱਗ ਪਿਆ ਉਹਦੀਆਂ ਕਲਾ ਦੇ ਨਾਲ, ਵੀ ਹੁਣ ਕਲਾ ਘੱਟ ਰਹੀਆਂ ਨੇ ਚੰਦਰਮਾ ਦੀਆਂ, ਹੁਣ ਕਲਾ ਵੱਧ ਰਹੀਆਂ ਨੇ ਉਹਦੇ ਮੁਤਾਬਕ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖਣ, ਪਰ ਇਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ।
0: ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨਾ ਪੇਖਣ।
1: ਉਹਨੇ ਵੇਦ ਤਾਂ ਜਿਹੜੇ ਸੀ ਉਹ ਸਾਰੇ ਪੜ੍ਹ ਲਏ, ਪਰ ਸਾਰ ਨੂੰ ਤੇ ਜਾਣਿਆ ਹੀ ਨਹੀਂ, ਹੈ ਨਾ। ਉਹ ਪੜ੍ਹ ਪੜ੍ਹ ਗੱਡੀ ਲੱਗੀ ਵਾਲੀ ਗੱਲ ਹੋ ਗਈ। ਵੇਦ ਪੜ੍ਹੇ ਸੰਪੂਰਨ ਤਤ ਸਾਰ ਨਾ ਪੇਖਣ, ਜੋ ਤਤ ਸੀ ਜੋ ਮੂਲ ਸੀ ਉਸਨੂੰ ਤਾਂ ਵੇਖਿਆ ਹੀ ਨਹੀਂ, ਉਸਨੂੰ ਤੇ ਜਾਣਿਆ ਹੀ ਨਹੀਂ, ਉਸਨੂੰ ਤਾਂ ਸਮਝਿਆ ਹੀ ਨਹੀਂ। ਇਹ ਗੱਲ ਤੁਹਾਡੇ ਮੇਰੇ ਤੇ ਵੀ ਲੱਗਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ, ਨਿਤਨੇਮ ਕਰਦੇ ਹਾਂ, ਬੜੀ ਚੰਗੀ ਗੱਲ। ਪਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਾਨੂੰ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਿਧਾਂਤ ਜਿਹੜਾ ਹੈ ਉਹ ਸਮਝਾਇਆ ਹੋਇਆ, ਅਸੀਂ ਉਸ ਧਰਮ ਸਿਧਾਂਤ ਨੂੰ ਸਮਝੀਏ ਕਿ ਸਾਡਾ ਗੁਰੂ ਸਮਝਾਉਣਾ ਕੀ ਚਾਹੁੰਦਾ ਹੈ, ਤੇ ਜੋ ਸਮਝ ਪੈਂਦੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗ ਪਈਏ, ਕਿਤੇ ਅਸੀਂ ਵੀ ਪੜ੍ਹਨ ਤੱਕ ਨਾ ਰਹਿ ਜਾਈਏ। ਇਹ ਮੇਰੀ ਬੇਨਤੀ ਹੈ। ਵੈਸੇ ਸਾਡੇ ਤੋਂ ਅੱਜ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ, ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਬੜੀ ਗੁਰੂ ਕਿਰਪਾ ਕਰਦਾ ਜੇ। ਆਓ ਸਮੇਂ ਦੀ ਨਿਜਾਗਤ ਨੂੰ ਪਹਿਚਾਣਦਿਆਂ ਰਹਿੰਦੇ ਹੋਏ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ।
0: ਤਿਲਕ ਕੱਢੈ ਇਸ ਨਾਨਕਾਰ ਅੰਤਰ ਕਾ ਲੇਖਨ।
1: ਉਹਨੇ ਇਸ਼ਨਾਨ ਤੇ ਕਰ ਲਿਆ, ਮੱਥੇ ਤੇ ਤਿਲਕ ਵੀ ਲਾ ਲਿਆ। ਵੈਸੇ ਸਿੱਖਾਂ ਦੀ ਰਵਾਇਤ ਨਹੀਂ ਹੈ, ਪਰ ਅਫਸੋਸ ਆ ਅੱਜ ਸਾਡੇ ਕੋਲ ਸਿੱਖ ਅੰਮ੍ਰਿਤਧਾਰੀ ਜਿਹੜੇ ਨੇ ਉਹ ਵੀ ਮੱਥਿਆਂ ਤੇ ਤਿਲਕ ਲਾਉਣ ਲੱਗ ਪਏ ਨੇ। ਕਾਰਨ ਉਹੀ ਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ। ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਗੁਰੂ ਨੇ ਵਰਜਿਆ ਹੋਇਆ, ਅੱਜ ਮੁੜ ਅਸੀਂ ਉਹ ਕੁਰੀਤੀਆਂ ਨੂੰ ਅਪਣਾਉਂਦੇ ਜਾ ਰਹੇ ਹਾਂ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖਨ, ਪਰ ਅੰਦਰ ਤਾਂ ਤੇਰੇ ਵਿਕਾਰਾਂ ਦੀ ਕਾਲਖ ਹੈ।
0: ਦੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖਣ।
1: ਸਤਿਗੁਰਾਂ ਨੇ ਗੱਲ ਮੁਕਾਉਂਦਿਆਂ ਸਮਝਾਈਏ ਕਿ ਇਹ ਬੰਦਿਆ ਭੇਖਾਂ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਸੱਚੀ ਸਿੱਖਣ। ਜਿੰਨੀ ਦੇਰ ਤੱਕ ਤੂੰ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਵਡਿਆਈ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੋਈ।
0: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖਣ।
1: ਜਿਸ ਦੇ ਧੁਰ ਤੋਂ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਈ, ਉਹ ਭੁੱਲਿਆ ਹੋਇਆ ਵੀ ਸੱਚ ਦੇ ਰਸਤੇ ਤੇ ਪੈ ਜਾਂਦਾ ਹੈ। ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਭੁੱਲਾ ਮਾਰਗ ਸੋ ਪਵੇ, ਉਹ ਭੁੱਲਿਆ ਹੋਇਆ ਸਹੀ ਰਸਤੇ ਤੇ ਤੁਰ ਪੈਂਦਾ ਹੈ। ਜਿਸ ਧੁਰ ਮਸਤਕ ਲੇਖਨ, ਜਿਸ ਦੇ ਧੁਰ ਤੋਂ ਮੱਥੇ ਦੇ ਲੇਖ ਭਾਗ ਜਾਗ ਪੈਂਦੇ ਹਨ।
0: ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖਣ।
1: ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੇ ਆਪਣੇ ਮਨੁੱਖੀ ਜਨਮ ਨੂੰ ਸਵਾਰ ਲਿਆ। ਇਸ ਵਾਸਤੇ ਜਿਹੜਾ ਵੀ ਗੁਰੂ ਘਰ ਤੁਹਾਡੇ ਘਰ ਦੇ ਨੇੜੇ ਹੈ, ਜੇ ਦੋ ਟਾਈਮ ਨਹੀਂ ਤੇ ਇੱਕ ਟਾਈਮ ਜ਼ਰੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜਦੋਂ ਅਸੀਂ ਬਾਹਰੀ ਦਰਸ਼ਨ ਕਰਾਂਗੇ ਫਿਰ ਰੰਗ ਲਾਗਤ ਲਾਗਤ ਲਾਗਤ ਹੈ। ਇੱਕ ਦਿਨ ਅਸੀਂ ਗੁਰਬਾਣੀ ਵਿਚਾਰਧਾਰਾ ਦੇ ਵੀ ਦੀਦਾਰ ਕਰ ਲਵਾਂਗੇ, ਸਾਡਾ ਇਹ ਮਨੁੱਖੀ ਜੀਵਨ ਜਿਹੜਾ ਸਫਲਾ ਹੋ ਜਾਵੇਗਾ। ਆਓ ਸ਼ਬਦ ਦੇ ਅੰਤਲੇ ਪਦਿਆਂ ਦਾ ਪਾਠ ਆਪਾਂ ਸਰਵਣ ਕਰਕੇ ਸਮਾਪਤੀ ਕਰਦੇ ਹਾਂ।
0: ਮਾਰਗ ਸੋ ਪਵੈ ਜਿਸ ਧੁਰ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 Hopewell Place, ਨਾਰਥ ਈਸਟ ਕੈਲਗਰੀ।

ਤਨ ਵਿੱਚ ਸੁਆ ਪੌੜੀ ਆਪਣੇ ਸਜਿਓ ਆਪਣੇ ਰਚਿਓ ਨਾਉ ਦੁਈ ਕੁਦਰ ਸਜੀਐ ਕਰ ਆਸਣ ਡਿੱਠੋ ਚਾਉ ਦਾਤਾ ਕਰਤਾ ਆਪ ਤੂੰ ਦੁਸ ਦੇਵੈ ਕਰੈ ਪਸਾਉ ਤੂੰ ਜਾਣੋਈ ਸਭ ਸਹਿ ਦਿਲੈ ਸਹਿ ਜਿੰਦ ਕੁਆ ਕਰ ਆਸਣ ਡਿੱਠੋ ਚਾਉ ਡਿੱਠੋ ਚਾਉ ਕਰ ਆਸਣ ਡਿੱਠੋ ਚਾਉ

ਵੱਡੀ ਵਡਿਆਈ ਦਾ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪਿਆ ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਈ ਮਹੱਲਾ ਦੂਜਾ। ਇਹੋ ਜਗ ਸੱਚੇ ਕੀ ਹੈ।

0: ਇਹ ਪਿਆਕ ਨਾ ਜਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀ ਹੈ
1: ਜਾਪੋ ਆਪ ਕਰੇ ਪ੍ਰਕਾਸ਼ ਪੌੜੀ ਨਾਨਕ ਜੀ ਉਪਾਏ ਕਹਿ ਲਿਖ ਨਾਮ ਧਰਮ ਬਹਾਲਿਆ ਤੇ ਸੱਚੇ ਹੈ ਸਨ ਬੜੈ ਚੁਣ ਵਕਤ ਕਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆ ਮੋਹ ਕਾਲੈ ਦੋ ਜਗ ਚਾਲੇ ਤੇਰੇ ਨਾਇਰ ਤੇ ਸਿਜਣ ਗਏ।

0: ਵਿਸਮਾ ਦੇਖੇ ਹਾਜ਼ਰਾਂ ਹਜ਼ੂਰ, ਵੇਖ ਵਿਡਾਣ ਰਹਿਆ ਵਿਸਮਾ, ਨਾਨਕ ਪੂਜਨ ਪੂਰੇ ਪਾਗ ਮਹੱਲਾ ਪਹਿਲਾ।
1: ਕੁਦਰਤ ਦਿਸ ਹੈ, ਕੁਦਰਤ ਸੁਣਿਆ, ਕੁਦਰਤ ਭਾਵ।

ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਦਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ।

ਮਹਲਾ ਪਹਿਲਾ ਪੈ ਵਿੱਚ ਪਾਉਣ ਮੈਂ ਸਦਵਾਓ ਪੈ ਵਿੱਚ ਚੱਲਿਆ ਲੱਖ ਦਰਿਆਓ ਪੈ ਵਿੱਚ ਲਗਨ ਕਣੇ ਵੇ ਗਾਰ ਪੈ ਵਿੱਚ ਤਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੇ ਸਿਰ ਪਾ

0: ਸਚੇ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੁਰ ਕੀਤੀ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗਿਣਮੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕਡੇ, ਬਾਜ਼ਾਰ ਗਾਵੇ ਰਾਜੇ ਰਾਣੀਆਂ, ਬੁਲੇ ਆਲ ਪਤਾਲ ਲਖਟਕਿਆਂ ਕੇ।

ਹੋਰ ਹਿਕਮਤ ਹੁਕਮ ਕਵਾਰ ਪੌੜੀ ਨਦਰ ਤ੍ਰਿਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਬਹੁਤ ਜਨ ਕਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੰਭਾਇਆ ਸਤਿਗੁਰ ਮਿਲੇ ਸਤ ਪਾਇਆ ਜਿਨ

ਪਾਇਆ, ਇਹੀ ਜੀਵ ਬੋਧੇ ਜਨਮ ਭਰਮੇ ਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗੁਆਇਆ, ਜਿਨ ਸੱਚੋ ਸੱਚ ਬੁਝਾਇਆ।

ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਨ ਚੜਾਓ ਭਿੰਨੀ।

पंथ दर्शावा।

ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਏ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪੇ ਅਪਾਰ ਕੀਰਤਨਾ ਵੀ ਅਰਚਾ ਪੂਜਾ ਕਰਵਾਸ ਬੇਕਾਰ ਜੋਗੀ ਸੁਨ ਧਿਆਵਨ ਜੇ ਤੇ ਅਲੱਖ ਨਾਮ ਕਰਤਾਰ ਸੁਖ

ਹੁੰਦਾ ਖਿੱਚ ਲੈ ਥਾਉ ਨਾ ਪੇ ਕਈ ਕਾਰ ਜਲ ਤਲ ਜੀਆਂ ਪੂਰੀਆਂ ਲੋਆਂ ਕਰ ਆਇਆ ਕਾਰ ਓਏ ਜੇ ਆਖੇ ਸੋ ਤੂੰ ਜਾਣੇ ਤਿਨਾਂ ਪੇ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ।

ਹੋਇਆ ਬਿਨ ਸਤਿਗੁਰ ਨੇ ਨਾ ਪਾਇਆ। ਸਤਿਗੁਰ ਵਿੱਚ ਆਪਣੇ ਪੁੱਤਰ ਪ੍ਰਗਟ ਆਪ ਸੁਣਾਇਆ। ਸਤਿਗੁਰ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਤੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇ।

0: ਬੜਾ ਪਾਇਆ ਬਣਿਆਈ ਵੱਡਾ ਪਾਇਆ।
1: ਧਿਆਇਆ ਮੰਦੇ ਪੈਰ ਨਾ ਰੱਖੋ ਕਰ ਸੁਕਰ ਧਰਮ ਕਮਾਇਆ।

0: ਖੰਡਾਂ ਵਰ ਭੰਡਾਂ ਅੰਡ ਚੇਰ ਉਪਜਾਂ ਖਾਣੀ ਸੇ ਤੇ ਜਹਾਂ ਸੋ ਮੈਂ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ ਜਿਨ ਕਰਤੈ ਕਰਣਾ ਕੀਆ ਚਿੰਤਾ ਭੇ ਕਰਣੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਆਰੀ ਸਵਸਥ ਤਿਸ ਤਿਸ ਦੇ ਬਾਣੀਆ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਕ ਮਹੱਲਾ ਪਹਿਲਾ
1: ਲੱਖ ਨਿੱਕੀਆਂ ਚੰਗੀਆਂ ਲੱਖ ਨਾ ਪਰਵਾਹ ਲੱਖ ਤਾਂ

ਪੜੀਏ ਪਾਠ ਪੁਰਾਣ ਜਿਨ ਕਰਤੇ ਕਰਣਾ ਕੀਆ ਲਿਖਿਆ ਆਉਣ ਜਾਣ ਨਾਨਕ ਮਤੀ ਮਿਥਿਆ ਕਰਮ ਸਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਜਿਨ ਸੱਚੋ ਸੱਚ ਵਰਤਾਇਆ ਜਿਸ ਦਿੱਤ ਮਿਲੇ ਸੱਚ ਤਿੰਨੀ ਸੱਚ ਤੁਮਾਇ ਸਤਿਗੁਰ ਮਿਲਿਆ।

0: ਖਾਈ ਨਾ ਪਾਈ ਰਹੀ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾ ਸਤਿਗੁਰ ਪੀਤੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾ ਨਾਨਕ ਨਦਰ ਕਰੇ ਸੋ ਪਾ ਆਸ ਦੇਸ ਤਿਨ ਕੇਵਲ ਹਉ ਮੈਂ ਸ਼ਬਦ ਜਲਾਏ
1: ਪੌੜੀ ਭਗਤ ਰੇ ਮਨ ਪਾਉਂਦੇ
0: ਦਰ ਸੋਹਨ ਕੀਰਤ ਗਾਉਂਦੇ ਨਾਨਕ ਕਰਮ ਬਾਹਰੇ ਦਰ ਟੂਨਾ ਲਹਿਨੇ ਤਾਉਂਦੇ ਕਮੁੱਲ ਨ ਪੁੱਜਣ ਆਪਣਾ ਅਣ ਹੁੰਦਾ ਆਪ ਗਣਾਏ ਦੇ ਹੁਣ ਟਾਡੀ ਕਰਨੀ ਜਾਤ ਹੋਰ ਉਤਨਮ ਜਾਤ ਸਦਾਈਂਦੇ ਤਿੰਨ ਮੰਗਾ ਦੇ ਤੁਜੇ ਧਿਆਈਂਦੇ ਤੁਜੇ ਧਿਆਈਂਦੇ ਤੁਜੇ ਧਿਆਈਂਦੇ
2: ਪੌੜੀ ਭਗਤ ਰੇ ਮਨ ਪਾਉਂਦੇ ਦਰ ਸੋਹਣ ਕੀਰਤ ਗਾਉਂਦੇ ਨਾਨਕ ਕਰਮਾਂ ਬਾਹਰੇ ਦਾ ਢੋਲਾ ਲੈਣੀ ਧਾਪਦੇ ਇੱਕ ਮੂਲ ਨਾ ਪੁੱਜਣ ਆਪਣਾ ਹੁੰਦਾ ਆਪਣਾਈਂਦੇ ਹੋਰ ਢਾਡੀ ਕਾਲੀ ਜਦ ਹੋਰ ਸਮਝਾ ਸਦਾਈਂਦੇ ਤਿੰਨ ਮੰਗਾ ਜਿੱਥੇ ਧਿਆਈਂਦੇ ਤਿੰਨ ਮੰਗਾ ਜਿੱਥੇ ਧਿਆਈਂਦੇ

ਸੱਚ ਤਾਂ ਪਰ ਜਾਣੀਏ ਜਾਂ ਸੱਚ ਤਰੀ ਪਿਆਰ ਨਾ ਉਹ ਸੁਣ ਮਨ ਰਹੀਏ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਕਰਤ ਕਾਇਆ ਸਾਧ ਕੈ ਵਿਚਰੇ ਕਰਤਾ ਬੀਓ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ

0: ਗਿਆਨ ਨਾ ਹੋਏ, ਪੌੜੀ ਪੜਿਆ ਹੋਏ ਗੁਣ ਦਾ, ਤਾਂ ਉਮੀ ਸਾਧਨ ਮਾਰੀਏ ਜੇ ਹਕਲ ਘਾਲਣਾ, ਤੇਰੀ ਹੋ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ, ਜਿਤ ਦਰ ਗਏ ਗਿਆ ਹਾਰੀਏ ਪੜਿਆ ਤੇ ਉਮੀਆਂ, ਵਿਚਾਰ ਅਗੇ ਵਿਚਾਰੀਏ ਮੂੰਹ ਚੱਲੇ ਸੋ, ਅੱਗੇ ਮਾਰੀਏ ਅੱਗੇ ਮਾਰੀਏ ਮਾਰੀਏ
1: ਮਾਰੀਏ ਜਿਹਾ ਘਰ ਕਰਨਾ ਤੇ ਵੇ ਹੁਣ ਨਾ ਵਿਚਾਰੀਏ, ਵੈਸੀ ਕਲਾ ਨਾ ਖੇਡੀਏ ਜਿੱਦਰ ਕੇ ਗਿਆ ਹਾਰੀਏ ਪੜਿਆ ਅਤੇ ਵਿਚਾਰ ਕੇ ਵਿਚਾਰੀਏ ਮੋਹ ਚੱਲੇ ਸੋ ਕੇ ਮਾਰੀਏ ਮੋਹ ਚੱਲੇ।

ਹਗਲ ਘੱਟ ਰਹੇ ਹੋ ਵਿਆਪੇ ਵਿਆਪਤ ਦੇਖੀਐ ਜਗਤ।

ਸਗਲ ਪਵਨ ਤਾਰੇ ਏਕ ਥੇ ਕੀਏ ਬਿਸਥਾਰੇ, ਪੂਰ ਰੇ ਓ ਸਰਬ ਮੇਂ ਆਪ ਹੈ ਨਰਾਰੇ, ਹਰ ਗੁਣ ਨਾਹੀ ਅੰਤ ਪਾਰੇ, ਜੀ ਜੰਤ ਸਭ ਥਾਰੇ, ਸਗਲ ਕੋ ਦਾਤਾ ਏਕੈ ਅਲਖ ਮਰਾਰੇ, ਆਪ ਹੀ ਧਾਰਨ ਤਾਰੇ, ਕੁਦਰਤ ਹੈ ਦੇਖਾਰੇ, ਵਰਨ ਚਹਿਨ ਨਾਹੀ ਮੁਖ ਨਾਮ ਸਾਰੇ, ਜਣ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ, ਸਰਬ ਗੁਣ ਨਿਦਾਨ ਕੀਮਤ ਨਾ ਗਿਆਨ ਧਿਆਨ, ਊਚੇ ਤੇ ਊਚੋ ਜਾਨੀ ਜੈ ਪ੍ਰਭ ਤੇਰੋ ਥਾਨ, ਮਨ ਧਨ ਤੇਰੋ ਪ੍ਰਾਨ, ਏਕੈ ਸੂਤ ਹੈ ਜਹਾਨ, ਕਮਣੇ ਉਪਮਾ ਦਿਓ ਬੜੇ ਤੇ

ਪ੍ਰਭ ਸਰਬ ਕੋ ਧਨ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਏਕ ਜੀ ਕਿਆ ਬਖਾਨੈ, ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਏਕ ਜੀ ਕਿਆ ਬਖਾਨੈ, ਹਾਂ ਕੇ ਬਲ ਬਲ ਬਲ ਬਲ ਸਦ।

हरखवंत आनंत रूप निर्मल बेगासी गुण गावे बेअंत अंत एक तिल नहीं।

0: ਆਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ
1: ਸੁਖ ਤਲ ਗੁਰ ਸੇਵਿਆ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਨੀ ਨੂਰਾਂ ਸੋ ਕੁਰਸੋ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਪੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ

ਸਿਆਣਪ ਕੇ
ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਹੈ ਜਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਹੈ ਜਿੱਤ ਜੇ ਸੌ ਧੋਵਾ ਤਿਸ

ਸਤਿਗੁਰੂ ਅਟਵਾਰਿਆ ਜਿਤ ਮਿਲੇ ਕਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਦਿੰਦੀਆਂ ਇਨੀ ਨੇਤਰੀ ਜਗਤ ਨਿਹਾਲਿਆ, ਕਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ, ਸਤਿਗੁਰ ਹਰ ਰੋਏ ਥਾਗਰ ਲੈ ਕਿਨੇ ਵਿਚਾਰਿਆ, ਕਰ ਕਿਰਪਾ

0: ਸੀ ਸਿਵਾਇਏ ਕਿਆ ਥੀਏ ਜਰੀ ਦੇ ਕਸੂਦ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੂ ਸਿਲ ਪੂਜਸ ਬਗਲ ਸਮਾਦੂ ਮੁਖ ਝੂਠ ਬੇਪੂਖਣ ਸਾਰੂ ਤ੍ਰੈ ਪਾਲ ਤੇ ਹਾਲ ਵਿਚਾਰੂ ਗਲ ਮਾਲਾ ਤਿਲਕ ਲਾਟਨ ਦੋਈ ਧੋਤੀ ਬਸਤਰ ਕਪਾਟਨ ਜੀ ਜਾਣਸ ਬ੍ਰਹਮ ਕਰਮੰ ਸਭ ਫੋਕਟ ਨੀ ਚੋ ਕਰਮ ਬਹੁ ਨਾਨਕ ਨੀ

ਦਇਆ ਕਪਾਹ ਸੰਤੋਖ ਸੂ ਜਦ ਗੰਢੀ ਸਤ ਵਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ ਨਾ ਇਹ ਟੁੱਟੇ ਨਾ ਮਲ ਲਗੇ ਨਾ ਹਿਲ ਜਲੇ ਨਾ ਜਾਏ ਤਨ ਸੁਮਾਨਸ ਨਾਨਕਾ ਜੁਗਲ ਚਲੇ ਪਾਏ ਚੌਕੜ ਮੁਲ ਨਾ ਆ ਬੈ ਚੌਕੇ ਪਾਇਆ ਸਿੱਖਾ ਕੰਚ ਡਾਈ।

ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਸਦੀਨਾ ਤਗ ਕਪਾਹੂ ਕੱਤੀਏ ਬਾਮਣ ਵਟਿਆ ਕੋਹੇ ਬਕਰਾ ਰਿਨ ਖਾਇਆ ਸਪੂ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ।

ਕੜ ਕਾਗਜ਼ ਸੇ ਰਾਹੂ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਧਾ ਨਾ ਸੁਜਾਣ ਪੌੜੀ ਸਾਹਿਬ ਦਿਆਲ ਕਿਰਪਾ ਕਰੇ ਤਾ ਸਾਹਿਕਾਰ ਕਰਾਏ ਸੀ ਸੁਰ ਸਿਵਕ ਸੇਵਾ ਕਰੇ ਜਿਸਨੋ ਹੁਕਮ ਮਨਾਏ ਸੀ ਹੁਮਨੇ ਹੋਏ ਪ੍ਰਵਾਨ ਤਾਂ ਖਸ ਮੈਂ ਤਾਂ ਮਹਿਲ ਪਾਏ ਸੀ ਖਸਮ ਤਾਂ ਸੁਕਰੇ ਮਨ ਚਿੰਦਿਆ ਸੋ ਫਲ ਪਾਏ ਸੀ ਤਾਦਰ ਕੈ ਪੈਦਾ ਗਾਏ ਸੀ ਪੈਦਾ ਗਾਏ ਸੀ ਤਦ ਪੈਦਾ ਜਾਏ ਸੀ ਕੋਈ ਕਾਵੇ ਰਾਗੀ ਨਾਦੀ ਬੇਦੀ।

0: ਹਰ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਦੈ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਦੀਦੈ ਹਰ ਦੀਦੈ
1: ਸ਼ਲੋਕ ਮਹਲਾ ਪਹਿਲਾ ਗਉ ਬ੍ਰਹਮਣ

ਕੇ ਉੱਪਰ ਕਿਸੇ ਨਾ ਜਾਣਾ, ਦੇਖੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆ, ਮਤ ਪਿੱਟੇ ਵੀ ਮਤ ਪਿੱਟੇ, ਹੁਣ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇ ਨ, ਮਨ ਜੂਠੇ ਚੁਲੀ ਪਰੇ, ਕਹੋ ਨਾਨਕ ਸੱਚ ਤੇ ਆਈ ਹੈ, ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ।

0: ਜਿਤੇਂਦਰ ਸਭ ਕੋ ਵੇਖ ਨਦਰੀ ਹੇਠ ਸਲਾਇਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਇਦਾ ਦਰ ਮੰਗਣ ਭਿੱਖ ਨਾ ਪਾਇਦਾ ਦਰ ਮੰਗਣ ਭਿੱਖ ਨਾ ਪਾਇਦਾ
1: ਰਾਮ ਕਲੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ।

ਹੈ ਨਾਨਕ ਤਹਿ ਸੁਖ ਹੋਆ ਤਿਤ ਕਰਨਨ ਹਦਵਾਰ। ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰ। ਪਾਰ ਪਰਮ ਪ੍ਰਭ ਪਾਇਆ ਉਤਰੇ ਸਗਲ ਵਿਸੂਰ।

0: ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂੰ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂੰ।
1: ਬੋਲੋ ਜੀ ਵਾਹੇ ਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ। ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਸਿਮਰਾਂ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌ ਨਿਧ ਆਵੈ ਤਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ

ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤੇ

ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ। ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਨਾਂ ਦੀ ਕਮਾਈ ਦਾ

ਸਚਿਵ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ ਬਲ ਬੋਲੋ ਜੀ ਵਾਹੇ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆਂ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ਼੍ਰੀ

பானம் சச்சு கண்டன் ஸ்ரீ ஹனுமந்தர சாஹிப் ஜீவிக்க தன்ன தன் சத்குரு ஸ்ரீ குரு கிரந்த சாஹிப் ஜியோ மகாராஜ் ஆப் ஜீ தே ஹாஜூர சபத் சௌக்கி ਅਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਆ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿੰਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ।

ਮਹਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਜੇ ਬਾਰੋ ਪੁੱਲ ਚੁੱਕ ਬੋਲਦੇ।

0: ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪ੍ਰਾਣ ਪਾਉਣ ਵੇ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡ ਮਾੜੀਆਂ ਲਾਏ ਬੈਠੇ ਕਰ ਪਾ ਸਾਰੇ ਆ ਚੀਜ਼ ਕਰਨ ਮਨ ਪਾਉਂਦੇ ਹਰ ਬੁੱਝਣ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਦਰਿਆਈ ਜੋ ਬਨਹਾਰਿਆ ਜੋ ਬਨਹਾਰਿਆ ਜਨ ਆਈ ਜੋ ਬਨਹਾਰਿਆ
1: ਪੌੜੀ ਤੁਰੇ ਪੁਰਾਣੇ ਪੌਣ ਵੇ ਕਰਨ ਕੀ ਹਰਮ ਸਵਾਰਿਆ ਕੋਟੇ ਮੰਡ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ ਘਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰੇ ਆਈ ਜੋ ਬਨਹਾਰਿਆ ਜਰੇ ਆਈ ਜੋ ਬਨਹਾਰਿਆ।

0: ਤੇ ਜਮਪੁਰ ਜਾਏ ਮਹੱਲਾ ਪਹਿਲਾ।
1: ਸਭ ਸੁਤ ਭਰਮ ਹੈ ਦੂਜੇ ਲੱਗੇ ਜਾ, ਜੰਮਣ ਮਰਨਾ ਹੁਕਮ ਹੈ, ਖਾਣੇ ਆਵੇ ਜਾਏ ਖਾਣਾ।

ਸਤਿਗੁਰ ਵੱਡਾ ਕਰ ਸਲਾਹੀਏ, ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਸਹਿ ਮੇਲੇ ਤਨਦਰੀਆਂ ਆਈਆਂ, ਜਾਂ ਜਿਸ ਪਹਾੜਾਂ ਤਾਂ ਮਨ ਵਸਾਈਆਂ, ਘਰ ਹੁਕਮ ਸਤਾਤਰ ਵਿੱਚੋਂ ਮਾਰ ਕੱਟੀਆਂ ਬਰੀਆਂ ਆਈਆਂ, ਸਹਿ ਤੁਖੈ ਨੌਲੂ ਪਾਈਆਂ, ਸਹਿ ਤੁਖੈ ਨੌਲੂ ਪਾਈਆਂ।

ਪਹਿਲਾਂ ਸੁੱਚਾ ਪਹੁੰਚ ਸ ਬਿਠਾਇਆ ਏ ਸੁੱਚੇ ਅੱਗੇ ਰੱਖਿਓ ਕੋ ਨਾ ਪਿੜਿਓ ਜਾਏ ਸੁੱਚਾ ਹੋਇਆ ਕਿ ਜਿਵੇਂ ਆ ਲੱਗਾ ਪੰਸਲੋ।

0: ਚੁੱਕਾ ਪਾਹੀ ਮਹੱਲਾ ਪਹਿਲਾ।
1: ਪੰਡ ਜੰਮੀਐ ਪੰਡ ਮੀਐ ਪੰਡ ਮੰਗਣ ਵੇ ਆਹੋ, ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ। ਪੰਡ ਮੂਆ ਪੰਡ ਪਾਲੀਐ ਪੰਡ ਹੋਵੇ ਬੰਦਾ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ।

0: ਸਿਤ ਸੱਚੇ ਦਰਬਾਰ ਪੌੜੀ ਸਭ ਅੱਗੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਛੰਡੀਐ ਜਰਣ ਨਾਹੀ ਐਤ ਜਗ ਤਾਂ ਕਾਇਤ ਕਰ ਬਹੰਡੀਐ ਮਨ ਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁਝੀਐ ਮੂਰਖ
1: ਪੌੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀ ਹੈ ਕੀਤਾ ਜਿਤ ਕੀਤਾ ਪਾਈ ਆਪਣਾ ਸਾਹ ਕਾਲ ਪ੍ਰੀ ਕਿਉਂ ਘਾਲੀ ਹੈ ਬੰਦਾ ਮੁੰਨਾ ਕੀਤੇ ਤੇ ਲੰਬੇ ਨਜ਼ਰ ਨਿਹਾਲੀ ਹੈ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀ ਹੈ ਕਿਛਲਾਏ ਉੱਪਰ ਘਾਲੀ ਹੈ ਕਿਛਲਾਏ ਉੱਪਰ ਘਾਲੀ ਹੈ
0: ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਛੰਡੀਐ ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਕਰ ਬਹੰਡੀਐ ਮੰਦਾ ਕਿਸੇ ਨਾ ਆਖੀਐ।

ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ। ਹਰ ਦਰ ਕਹਿ ਗੁਰਸਿੱਖ ਪਹਿਨਾਈਐ, ਜਿੰਨਾ ਮੇਰਾ ਸਤਿਗੁਰ ਤੁਟਾ। ਜਨ ਨਾਨਕ

ਪੌੜੀ ਆਪੇ ਹੀ ਕਰਨਾ ਕਿਉਂ ਕੱਲ ਆਪੇ ਹੀ ਤੇ ਧਾਰੀ ਹੈ ਦੇਖਿਆ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕੋ ਸਾਹਿਬ ਮਨੋ ਵਿਸਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਰ ਸਵਾਰੀ ਹੈ ਆਪੇ ਹੀ ਕਾਰ ਸਵਾਰੀ ਹੈ।

ਦੀ ਸੁਖਪਾਈਏ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਾਹ ਘਾਲ ਬਰੀਕ ਕਿਉਂ ਘਾਲੀਐ ਮੰਦਾ ਮੂਲ ਨਾ ਕੀਤੇ ਤੇ ਲੰਬੀ ਨਦਰ ਨਿਹਾਲੀਐ ਜਿਉ ਸਾਹਿਬ ਨਾਲ ਨਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛ ਲਾਏ ਉੱਪਰ ਘਾਲੀਐ ਕਿਛ ਲਾਏ ਉੱਪਰ ਘਾਲੀਐ।

0: ਚੱਲੇ ਨਾਲ ਕਸਮ ਚੱਲੇ ਅਰਦਾਸ।
1: ਪੌੜੀ ਚੱਕਰ ਲੱਗੇ ਚੱਕਰੀ ਚ ਚੱਲੇ ਕਸਮੇ ਪਾਏ, ਔਰ ਮੈਂ ਤਸਨੂੰ ਅਗਲੇ ਵਜੂ ਵੀ ਗੁਣਾ ਖਾਏ, ਵਜੂ ਗੁਆਏ ਅਗਲਾ ਮੈਂ ਪਾਣਾ ਖਾਏ, ਜਿਸ ਦਾ ਦਿੱਤਾ ਖਾਵਨਾ ਤਿਸ ਕਹੀਏ ਸਾ ਪਾਸ, ਨਾਲ ਹੁਕਮ ਨਾ ਚੱਲੇ ਨਾਲ ਕਸਮ ਚੱਲੇ ਅਰਦਾਸ।

ਸਭ ਕਿਸ ਆਪੇ ਆ ਬੜੀ ਵਡਕੀਆਂ ਬਣਾਈਆਂ ਕਿਸ ਕਹਿਣਾ ਤੈਨ ਲਗਾਏ ਸੁਖ ਤਕਤ ਤੇਰੀਆਂ ਰਿਜਕ ਸੰਭਾਏ ਸਾਈਕਲ ਕਮਾਉਣੀ।

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵੱਡੀਆਂ ਆਈਆਂ, ਕਿਛ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਦੀਆਂ ਰਜਕ ਸੰਭਾਏ, ਸਾਈ ਕਰਮਾਂ ਵਿੱਚ ਛੋਟੀ ਤਨੇ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ।

ਪਿਆਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹੋ ਨਿਹਚਲ ਚੌਰ ਸ਼ਤ ਪੌੜੀ ਵੱਡੀ ਵੱਡਾ ਭਾਰ ਤੇਰਾ ਮਰਤਬਾ ਰੰਗ ਪਰੰਗ ਨੇਕ ਜਪਨ ਕਰਤਬਾ ਜੀਆਂ ਤੋ ਜੀ ਸਭ ਜਾਣ ਲਾ ਸਭ ਤੇਰੇ ਵਸ ਤੇਰਾ ਕਰਪਲਾ ਤੇਰੇ ਕਰ ਨੰਦ ਵਧਾਈ ਤੁਧ ਕਰ ਮਾਣ ਮੱਤਾ ਤੇ ਆਪਣਾ ਆਪ ਜਾਰ ਸਰਬ ਕਲਾ ਭਰਪੂਰ ਦੀ ਸਹਿਜਤ ਦਤਾ ਨਾਨਕ ਦਾਸਨ ਦਾਸ ਦੇ ਆ ਗਏ ਬਿਨਵਤਾ ਤੇਰਾ ਜੀ ਤੇਰਾ ਨਾਮ ਸਤ ਹੈ ਸ਼੍ਰੀ ਵਾਹਿਗੁਰੂ ਪੌੜੀ ਵੱਡੀ ਵੱਡਾ ਪਾਰ ਤੇਰਾ ਮਰ

0: ਪ੍ਰਗਟ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੋ ਨਿਧਾ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ

ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ

ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਪੂਰੈ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਾਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਦਾਤਾਰ ਭਰਿਆ ਜਾ ਚੁੱਕੀ

ਜਿਹ ਲਗ ਭਵਜਲ ਤਰਨਾ। ਬਿਨਤ ਕਰੋ ਅਰਦਾਸ, ਸੁਣੋ ਜੇ ਠਾਕੁਰ ਭਾਵੈ। ਦੇਹੋ ਦਰਸ ਮਨ ਚਾਓ, ਭਗਤ ਇਹ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲ ਰਾਮ ਜੀਓ। ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਛ ਹੈ ਘਰ ਤਿਸ ਕੈ ਬਲ ਰਾਮ ਜੀਓ। ਬਾਬਲ ਮੇਰਾ ਵੱਡ ਸਮਰੱਥਾ, ਕਰਨ ਕਾਰਨ ਪ੍ਰਭਹਾਰਾ। ਜਿਸ ਸਿਮਰਤ ਦੁੱਖ ਕੋਈ ਨ ਲਾਗੈ, ਭਵ ਜਲ ਪਾਰ ਉਤਾਰਾ। ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾਂ। ਨਾਨਕ ਨਾਮ ਮਹਾਰਸ ਮੀਠਾ, ਅਨ ਦਿਨ ਮਨ ਤਨ ਪੀਵਾਂ। ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾਂ। ਨਾਨਕ ਨਾਮ ਮਹਾਰਸ ਮੀਠਾ, ਅਨ ਦਿਨ ਮਨ ਤਨ ਪੀਵਾਂ। ਸੁਖ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾਹ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾ

ਸਿਆਣਪ ਕਿੱਤ
ਬੱਧਾ ਛੁੱਟ ਹੈ ਜਿੱਤ, ਚੱਕਰੀਆਂ ਚੰਗਿਆਈਆਂ ਔਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ, ਬੱਧਾ ਛੁੱਟ ਹੈ

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

परम सम्मान योग चवर शतर तख दे मालिक जुगह जुग अटल साहिब श्री गुरु ग्रंथ साहिब महाराज जी दी पावन पवित्र हाजूरी अंदर सतगुरां दे अमृत बचन जो कल आशा की वार दी 16वीं पौड़ी नाल गुरु नानक साहब जी दा जो पहला श्लोक दर्ज है इस दी विचार आपां आरंभ कीती सी। ओ श्लोक गौ ब्राह्मण कौ कर लावो गोबर तरन न जाई धोती टिक्का तै जप माली धान मलेशा खाई। इस अमृत श्लोक दी विचार आपां आरंभ कीती है। आओ साध संगत बख्शो आशीष सतगुरु गुरु नानक साहिब महाराज आप जी अपने शब्द दी कला वरताओ आप विच वरत के कृपालु सतगुरु भय भावनी अदब और एकाग्रता नाल गुरु शब्द विचार करा लवो। साध संगत गुरु बख्शी फतेह स्वीकार करो और उच्चारण करो जी वाहे गुरु जी का खालसा वाहे गुरु जी की फतेह। सतगुरु गुरु नानक साहब जी का यह अमृत श्लोक जिस वक्त हजूर ने यह शब्द उच्चारण किया है उस वक्त इस्लामी राज दा बोल बाला है ते किसे बंदे नू धर्म दी आजादी नहीं दूसरे बंदे नू धर्म दी आजादी नहीं। हजूर ने इत्थे उस गुलामी दा जिक्र करदियां अर्ज कीती सी दो आपा विरोधी पक्ष पेश कीते सन। एक तां सी कि दरिया नू पार करन आण दे लई गऊ अते ब्राह्मण ने जे दरिया पार करना है उन्हां उपर कर टैक्स मसूल लाया जांदा है। इह सतगुरु ने शब्द कहा है गऊ ब्राह्मण कौ कर लाओ उन्हां उपर कर लग रहा है उन्हां उपर टैक्स लग रहा है। पर हजूर कहिंदे ने जिहड़ा टैक्स लाण वाला है वह दरिया के किनारे ते घाट ते बैठा होया खतरी है वह हकूमत की मुलाजमत करदा है वह सरकार का नौकर है। देखो ओदा धर्म है गऊ नूं ओ सत्कार दिंदा ब्राह्मण नूं सत्कार दिंदा पर हकूमत का जोर जुल्म इन्ना है कि उस नूं भी गऊ और ब्राह्मण के उपर टैक्स लाना पै रहा है। तो महाराज कहिंदे ने गां दे गोबर नाल चौका साफ करदा पर उसे गां दे उपर टैक्स लांदा पिया कर ला रहा है। दूसरा बचन हजूर ने देखो इत्थे आपा विरोधी दो गल्लां आपा विरोधी का अर्थ शब्द का यह मत समझना कि गुरु ग्रंथ साहब की बाणी आपा विरोधी है। आपा विरोधी ख्याल ने कि गां ते ब्राह्मण का सत्कार पर नाल टैक्स जिन्हों टैक्स लाया जा रहा वह गोबर सुचा समझिया जा रहा उहदे नाल चौंका सुचा होवेगा। दूसरा बचन हजूर कहिंदे ने मत्थे ते टिक्का है तेड़ धोती है हाथ विच नाम जपण वाली माला भी जप माली भी है। पर सतगुरु शब्द वरदे पए ने जिहड़ी एक किरत कर रहा है जिहड़ी रोजी खा रहा है धान मलेशा खाई मलेश का अर्थ है मलीन बुद्धि वाला। इहदा भाव अर्थ ए वे इहदा अर्थ ए नहीं समझना कि हजूर ने शायद मुसलमान लई शब्द मलेश वरत्या। सतगुरु ने तो मुसलमान की परिभाषा भी दिती है कि मुसलमान का तो हिरदा एको जा होना चाहिए जिमें मोमबत्ती हुंदी गुरु ग्रंथ साहब के शब्द ने। महाराज कहिंदे ने मोमबत्ती नूं अग लाओ वह अपने आप नूं पिघला देंदी है पर चुगिरदे वह चानण बखेरदी है। कहिंदे ने जिमें मोम अपने आप नूं पिघला के चानण देंदी है मुसलमान तां मोम दिल होना चाहिए
ਕਿ ਆਪਣੇ ਆਪੇ ਨੂੰ ਪਗਲਾ ਕੇ ਵੀ ਦੂਸਰੇ ਦਾ ਭਲਾ ਕਰਦਾ। ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਕਿਹਾ ਹੈ ਕਿ ਮੁਸਲਮਾਨ ਮੋਮ ਦਿਲ ਹੋਵੇ। ਇੱਥੇ ਬੇਨਤੀ ਕਰਾਂ ਮਹਾਰਾਜ, ਕਹਿੰਦੇ ਧੋਤੀ ਹੈ, ਟਿੱਕਾ ਹੈ, ਜਪ ਮਾਲੀ ਹੈ, ਇਹ ਇਹਦੇ ਚਿੰਨ੍ਹ ਨੇ, ਪਰ ਅੰਦਰ ਘਰ ਚ ਪਾ ਕੇ ਬੈਠਾ ਹੈ। ਪਰ ਦੂਜੇ ਪਾਸੇ ਜਿਨ੍ਹਾਂ ਨੂੰ ਮਲੇਸ਼ ਬੋਲਦਾ, ਉਹਨਾਂ ਮਲੇਸ਼ਾਂ ਦੇ ਘਰ ਦਾ ਪਦਾਰਥ, ਧਾਨ ਦਾ ਅਰਥ ਪਦਾਰਥ, ਉਹਨਾਂ ਦੇ ਘਰੋਂ ਖੁਰਾਕ ਖਾਂਦਾ ਹੈ, ਆਪਾ ਵਿਰੋਧੀ ਹੈ। ਸਤਿਗੁਰੂ ਸ਼ਬਦ ਅੱਗੇ ਕਹਿੰਦੇ ਨੇ, ਕਹਿਣ ਲੱਗੇ ਅੰਤਰ ਪੂਜਾ, ਆਪਣੇ ਘਰ ਵਿੱਚ ਅੰਦਰ ਬੈਠ ਕੇ ਇਹ ਆਪਣੀ ਇਸ਼ਟ ਦੀ ਪੂਜਾ ਕਰਦਾ, ਸਾਲਗ੍ਰਾਮ ਨੂੰ ਪੂਜਦਾ, ਮੂਰਤੀ ਦੀ ਪੂਜਾ ਕਰਦਾ। ਤੇ ਮਹਾਰਾਜ ਕਹਿੰਦੇ ਨੇ ਸੰਜਮ ਤੁਰਕਾਂ ਭਾਈ, ਸੰਜਮ ਦਾ ਅਰਥ ਜੀਵਨ ਜੀਣ ਦਾ ਤਰੀਕਾ, ਬਾਹਰ ਮੁਖੀ ਉਹ ਇਸ ਤਰ੍ਹਾਂ ਜੀਵਨ ਜੀਂਦਾ ਜਿਵੇਂ ਤੁਰਕ ਜੀਂਦੇ ਪਏ ਨੇ, ਮੁਸਲਮਾਨ ਜੀਂਦੇ ਨੇ। ਡਰਦਾ ਬਾਹਰ ਪੂਜਾ ਨਹੀਂ ਕਰ ਸਕਦਾ, ਘਰ ਲੁੱਕ ਕੇ ਪੂਜਾ ਕਰ ਰਿਹਾ, ਬਾਹਰ ਜਾਂਦਾ ਤੇ ਉਦੋਂ ਮੁਸਲਮਾਨੀ ਕਿਤਾਬਾਂ ਦੀ ਗੱਲ ਕਰਦਾ, ਹਾਲਾਂ ਉਹਦਾ ਅਕੀਦਾ ਆਪਣੇ ਗ੍ਰੰਥਾਂ ਤੇ ਵੇ, ਪਰ ਉਹਨੂੰ ਗੁਲਾਮੀ ਨੇ ਇੰਨਾ ਕੁ ਪੀੜ ਸੁੱਟਿਆ ਕਿ ਸੱਚ ਇਹ ਵੀ ਉਹ ਵੀ ਵਿਚਾਰਾ ਗੁਲਾਮ ਹੋਇਆ, ਬਾਹਰ ਮੁਖੀ ਕਿਤਾਬਾਂ ਦੀ ਸਿਮਤੀ ਕਰੀ ਜਾ ਰਿਹਾ ਹੈ। ਕੁਰਾਨ ਬਹੁਤ ਚੰਗੀ ਹੈ, ਉਹਨੂੰ ਕਹਿਣਾ ਪੈ ਰਿਹਾ ਅੰਤਰ ਪੂਜਾ ਪੜ੍ਹੇ ਕਿਤਾਬਾਂ, ਸੰਜਮ ਤੁਰਕਾਂ ਭਾਈ। ਤੇ ਮਹਾਰਾਜ ਕਹਿੰਦੇ ਨੇ ਇੱਕ ਕੰਮ ਕਰ, ਥੋੜੀ ਜਿਹੀ ਸੱਚਾਈ ਪੈਦਾ ਕਰ, ਕਹਿੰਦੇ ਨੇ ਦ੍ਰਿੜਤਾ ਪੈਦਾ ਕਰ। ਜੇ ਤੂੰ ਅੰਦਰ ਬਹਿ ਕੇ ਸਾਲਗ੍ਰਾਮ ਪੂਜ ਰਿਹਾ, ਬਾਹਰ ਤੂੰ ਕਿਤਾਬਾਂ ਦੀ ਗੱਲ ਕਰਨਾ, ਅੰਦਰ ਬੈਠ ਕੇ ਤੂੰ ਜਪ ਮਾਲੀ ਦੀ ਗੱਲ ਕਰਨਾ, ਪਰ ਬਾਹਰ ਤੂੰ ਇਸਲਾਮੀ ਸ਼ਰ੍ਹਾ ਨੂੰ ਸਵੀਕਾਰ ਬੈਠ ਕਰੀ ਬੈਠਾ, ਇਹੋ ਜਿਹਾ ਪਖੰਡ ਦੇ ਨਾਲ ਪਰਮਾਤਮਾ ਮਿਲਣਾ ਨਹੀਂ। ਛੋਡੀ ਲੇ ਪਾਖੰਡਾ, ਇਸ ਪਖੰਡ ਨੂੰ ਤੂੰ ਤਿਆਗ ਦੇ। ਹਾਂ ਇੱਕ ਤਰੀਕਾ ਤੈਨੂੰ ਦੱਸ ਦੇਣਾ, ਜੇ ਤੂੰ ਪਾਰ ਉਤਾਰਾ ਕਰਨਾ ਚਾਹੁੰਦਾ, ਨਾਮ ਲੈ, ਇੱਥੇ ਬੇਨਤੀ ਕਰਾਂਗਾ ਪਾਠ ਲਈਏ ਨਹੀਂ ਕਰਨਾ, ਇੱਥੇ ਲੱਲਾ ਈੜੀ ਨੂੰ ਸਿਹਾਰੀ ਤੇ ਐੜੇ ਦੇ ਉੱਪਰ ਸਤਿਗੁਰੂ ਨੇ ਦੋ ਲਾਵਾਂ ਲਾਈਆਂ ਨੇ, ਇਹਦਾ ਪਾਠ ਕਰਨਾ ਲੈ। ਛੋਡੀ ਲੇ ਪਾਖੰਡਾ, ਪਖੰਡ ਨੂੰ ਤਿਆਗ ਦੇ, ਛੱਡ ਦੇ, ਨਾਮ ਲੈ। ਜੇਕਰ ਤੂੰ ਨਾਮ ਲੈਂਗਾ, ਅਕਸਰ ਪਾਠ ਨਾਮ ਲਈਏ ਹੀ ਕੀਤਾ ਜਾਂਦਾ, ਨਾਮ ਲੈ। ਤੇ ਅਗਲਾ ਸ਼ਬਦ ਹੈ ਜਾਹੇ, ਜਾਏ ਨਹੀਂ। ਹਾਲਾਂ ਬਾਣੀ ਚ ਜਾਏ ਲਫ਼ਜ਼ ਵੀ ਆਉਂਦਾ, ਜੱਜੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਜਾਏ, ਪਰ ਇੱਥੇ ਸਤਿਗੁਰੂ ਨੇ ਜੱਜੇ ਕੰਨਾ ਤੇ ਖਾਹੇ ਸਿਹਾਰੀ ਲਿਖੀਏ, ਜਾਹੇ ਤੂੰ ਜਾਏਗਾ, ਤਰ ਜਾਏਗਾ। ਮਹਾਰਾਜ ਕਹਿੰਦੇ ਛੋਡੀ ਲੇ ਪਾਖੰਡਾ, ਪਖੰਡ ਨੂੰ ਤਿਆਗ ਦੇ, ਨਾਮ ਲੈ, ਜਾਏ ਧਰਮ ਦਾ। ਜੇ ਤੂੰ ਪਾਰ ਪਰਿਪੂਰਨ ਪਰਮਾਤਮਾ ਦਾ ਨਾਮ ਦਿਲ ਤੋਂ ਲੈ, ਸੱਚਾਈ ਨੂੰ ਧਾਰਨ ਕਰੇ, ਸੱਚ ਇਵੇ ਗੋਬਰ ਤਾਂ ਤੈਨੂੰ ਤਾਰ ਨਹੀਂ ਸਕਦਾ, ਪਰ ਪਰਮਾਤਮਾ ਦਾ ਨਾਮ ਤੈਨੂੰ ਭਵ ਸਾਗਰ ਤੋਂ ਪਾਰ ਕਰੇ, ਕਿਉਂਕਿ ਇਹਦਾ ਪ੍ਰਕਰਨ ਹੈ ਗੋਬਰ ਤਰਨ ਨਾ ਜਾਏ, ਉਹਦੇ ਨਾਲ ਤੂੰ ਤਰ ਨਹੀਂ ਸਕੇਗਾ। ਗੁਰੂ ਗ੍ਰੰਥ ਸਾਹਿਬ ਚ ਜਦੋਂ ਅਸੀਂ ਦਰਸ਼ਨ ਕਰਨੇ, ਦੋ ਪੱਖ ਰੱਖਾਂਗਾ। ਇੱਥੇ ਮਹਾਰਾਜ ਜੀ ਨੇ ਕਿਹਾ ਪਖੰਡ ਛੱਡ ਦੇ, ਪਰ ਨਾਲ ਕਿਹਾ ਵੀ ਪਖੰਡ ਛੱਡਣ ਦਾ ਮਤਲਬ ਇਹ ਨਹੀਂ ਤੂੰ ਨਾਸਤਕ ਬਣ ਜਾ, ਬਾਹਰ ਮੁਖੀ ਕਰਮ ਅਡੰਬਰ ਵਿਖਾਵੇ ਦੇ ਕੰਮ ਛੱਡ, ਪਰ ਅੰਤਰ ਆਤਮੇ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਦਿਨ ਰਾਤ ਜਪ, ਪਖੰਡ ਛੱਡ ਦੇ ਤੇ ਨਾਮ ਨੂੰ ਧਾਰਨ ਕਰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸੱਚ ਇਹ ਵੇ ਕਿ ਸੱਤ ਧਰਮ ਦਾ ਪ੍ਰਚਾਰ ਕੀਤਾ, ਜਿੱਥੇ ਪਰਪੰਚ ਪਖੰਡ ਦਿਸਿਆ ਉਹਦੇ ਤੋਂ ਵਰਜ ਕੇ ਸਤਿਗੁਰੂ ਨੇ ਸਾਨੂੰ ਉਹ ਮਾਰਗ ਪ੍ਰਦਾਨ ਕੀਤਾ ਜਿਹੜਾ ਪਰਿਪੂਰਨ ਪਰਮਾਤਮਾ ਦੇ ਘਰ ਨੂੰ ਜਾਂਦਾ। ਮਹਾਰਾਜ ਜੀ ਨੇ ਸ਼ਬਦ ਕਹੇ ਕਿ ਮਹੰਕਾਰ ਨੂੰ ਤਿਆਗ ਦੇ, ਨਾਮ ਨੂੰ ਘੁੱਟ ਕੇ ਪਕੜ ਲੈ, ਔਗੁਣਾਂ ਨੂੰ ਤਿਆਗ ਦੇ, ਗੁਣਾਂ ਨੂੰ ਆਪਣੀ ਜ਼ਿੰਦਗੀ ਚ ਧਾਰਨ ਕਰ ਲੈ, ਮੈਂ ਨੂੰ ਛੱਡ ਦੇ, ਤੂੰ ਦੀ ਬਿਰਤੀ ਤੇਰੇ ਵਿੱਚ ਪੈਦਾ ਹੋ ਜਾਏ, ਮੇਰੇ ਦਾ ਦਾਵਾ ਬੰਦ ਕਰ ਦੇ, ਤੇਰੇ ਦੀ ਅੰਦਰ ਸ਼ੁਕਰ ਦੀ ਭਾਵਨਾ ਪੈਦਾ ਹੋ ਜਾਏ। ਸੱਚ ਇਹ ਵੇ ਕਿ ਸਤਿਗੁਰੂ ਅੰਦਰ ਨੂੰ ਖਾਲੀ ਕਰਕੇ ਜਿਹੜਾ ਕੂੜੇ ਕਰਕਟ ਨਾਲ ਭਰਿਆ ਪਿਆ, ਮੈਂ ਬੇਨਤੀ ਕਰਾਂ ਉਹਦੇ ਵਿੱਚ ਸਤਿਗੁਰੂ ਨਾਮ ਦੀ ਦਾਤ ਟਿਕਾ ਦਿੰਦੇ। ਇਹਨੂੰ ਥੋੜਾ ਜਿਹਾ ਮੈਂ ਆਪ ਜੀ ਦੇ ਸਨਮੁਖ ਇੱਕ ਉਦਾਹਰਨ ਦੇ ਦੇਣਾ। ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਦੀ ਇੱਕ ਨਜ਼ਮ ਹੈ ਜੀ, ਕਵਿਤਾ ਉਹਨਾਂ ਦੀ ਰਚਨਾ ਹੈ ਅਮਲ ਤੇ ਇਲਮ। ਧਿਆਨ ਨਾਲੇ ਬੇਨਤੀ ਸੁਣਿਓ,
ਉਹ ਕਹਿੰਦੇ ਨੇ ਅਸਲ ਚ ਬੰਦੇ ਦਾ ਅੰਦਰ ਖੁਦ ਹੀ ਕੂੜੇ ਕਰਕਟ ਨਾਲ ਇੰਨਾ ਕੁ ਭਰਿਆ ਪਿਆ, ਪੁੱਛੋ ਕੁਝ ਨਾ। ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ, ਕਹਿੰਦੇ ਨੇ ਮੰਨ ਲਓ ਇੱਕ ਮੰਗਤਾ ਗਲੀ ਵਿੱਚ, ਮਹੱਲੇ ਵਿੱਚ, ਬਾਜ਼ਾਰ ਵਿੱਚ ਮੰਗਣ ਆਉਂਦਾ। ਉਸ ਮੰਗਤੇ ਨੇ ਆਪਣੇ ਹੱਥ ਵਿੱਚ ਖੱਪਰ ਪਕੜਿਆ ਜਾਂ ਸ਼ਬਦ ਵਰਤਾਂ ਕਚਕੋਲ ਪਕੜਿਆ ਜਾਂ ਭਾਂਡਾ ਪਕੜਿਆ। ਉਸ ਖੱਪਰ ਦੇ ਵਿੱਚ ਕਿਸੇ ਨੇ ਰੋਟੀ ਦਿੱਤੀ, ਉਹ ਵੀ ਪਾ ਲਈ। ਕਿਸੇ ਨੇ ਸਬਜ਼ੀ ਭਾਜੀ ਸਲੂਣਾ ਦਿੱਤਾ, ਉਹ ਵੀ ਪਾ ਲਿਆ। ਉਸ ਕਚਕੋਲ ਦੇ ਅੰਦਰ ਜੇ ਕਿਸੇ ਮਿੱਠਾ ਖੱਟਾ ਦਿੱਤਾ, ਉਹ ਵੀ ਪਾ ਲਿਆ। ਭਾਈ ਸਾਹਿਬ ਕਹਿੰਦੇ ਨੇ ਜੇ ਇੱਕੋ ਭਾਂਡੇ ਵਿੱਚ ਸਭ ਕੁਝ ਪਈ ਜਾਏ, ਮਿੱਠਾ ਇਕੱਲਾ ਸਵਾਦ ਹੈ, ਸਲੂਣੇ ਦੀ ਆਪਣੀ ਥਾਂ ਹੈ, ਰੋਟੀ ਦੀ ਆਪਣੀ ਥਾਂ ਹੈ, ਪਰ ਸੱਚ ਇਹ ਵੀ ਜੇ ਸਾਰੀਆਂ ਚੀਜ਼ਾਂ ਇੱਕੋ ਖੱਪਰ ਵਿੱਚ ਇਕੱਠਾ ਕਰ ਦਿਓ, ਉਹਦੇ ਵਿੱਚੋਂ ਬਦਬੋ ਆਉਣ ਲੱਗ ਪੈਂਦੀ। ਕਹਿੰਦੇ ਨੇ ਬੰਦੇ ਨੇ ਤਾਂ ਆਪਣੀ ਖੋਪੜੀ ਅੱਜ ਦੇ ਮੈਂ ਪਰਪੇਖ ਚੁਕਾਂਗਾ, ਸੱਚ ਇਹ ਵੀ ਇਹਨੂੰ ਕਚਕੋਲ ਬਣਾਇਆ ਪਿਆ। ਜਿੱਥੋਂ ਕੋਈ ਚੀਜ਼ ਮਿਲਦੀ ਅੰਦਰ ਸੱਟੀ ਜਾਂਦਾ। ਮੈਂ ਇਹ ਨਹੀਂ ਕਿ ਗੁਣ ਨਹੀਂ ਲੈਣੇ ਚਾਹੀਦੇ, ਗੁਣਾਂ ਦਾ ਗ੍ਰਾਹਕ ਹੋਣਾ ਚਾਹੀਦਾ, ਪਰ ਸੱਚ ਇਹ ਵੇ ਬੰਦਾ ਸਿਰਫ ਸੁਣੀ ਸੁਣਾਈ ਜਾਣਕਾਰੀ ਇਕੱਠੀ ਕਰ ਰਿਹਾ। ਤੇ ਮਹਾਰਾਜ ਕਹਿੰਦੇ ਨੇ ਜਦੋਂ ਫਿਰ ਚਾਰ ਅੱਖਰ ਬੋਲਣੇ ਆ ਜਾਣ, ਚਾਰ ਸ਼ਬਦ ਲਿਖਣੇ ਆ ਜਾਣ, ਮੈਕ ਉੱਤੇ ਚੰਗਾ ਗੱਡ ਕੇ ਸ਼ਬਦ ਬੋਲ ਸਕੇ, ਤੇ ਉਦੋਂ ਫਿਰ ਸੱਚੀ ਗੱਲ ਸਾਡਾ ਸਮਾਜ ਉਹਨੂੰ ਵਿਦਵਾਨ, ਪੰਡਿਤ, ਮਹਾਨ ਵਿਦਵਾਨ, ਚਲੋ ਸਾਡੇ ਲਈ ਵੀ ਸ਼ਬਦ ਵਰਤਿਆ, ਪਰ ਮੈਂ ਫਿਰ ਬੇਨਤੀ ਕਰਾਂਗਾ, ਚੇਤੇ ਰੱਖਿਓ ਮਹਾਨ ਸ਼ਬਦ ਗੁਰੇਜ਼ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਮਹਾਨ ਕੇਵਲ ਗੁਰੂ ਦਾ ਸ਼ਬਦ ਹੈ। ਸ਼ਬਦ ਸਾਰੇ ਅਸੀਂ ਵਰਤਨੇ, ਫਿਰ ਕਈ ਵਿਸ਼ੇਸ਼ਣ ਲੱਗਦੇ। ਭਾਈ ਸਾਹਿਬ ਕਹਿੰਦੇ ਨੇ ਉਹ ਬੰਦਾ ਜਿਹਨੂੰ ਅੱਖਰ ਆ ਗਏ, ਉਹਦੇ ਕੋਲ ਜਾਣਕਾਰੀ ਇਕੱਠੀ ਹੋ ਗਈ। ਅੱਖਰਾਂ ਦੀ ਖੌਮੇ ਵੀ ਬੰਦੇ ਨੂੰ ਕਈ ਵਾਰੀ ਮਾਰ ਕੇ ਰੱਖ ਦਿੰਦੀ। ਦੀਵਾ ਕੋਈ ਮਾੜਾ ਨਹੀਂ, ਘਰ ਵਿੱਚ ਦੀਵਾ ਬਲੋ ਤੇ ਹਨੇਰਾ ਜਾਏਗਾ, ਦੀਪਕ ਬਾਲਾਂਗੇ ਤੇ ਅੰਧਕਾਰ ਜਾਏਗਾ। ਪਰ ਚੇਤੇ ਰੱਖਿਓ ਕਈ ਵਾਰੀ ਦੀਵਾ ਮੌਤ ਦਾ ਕਾਰਨ ਵੀ ਬਣ ਜਾਂਦਾ। ਜੇ ਤਾਂ ਦੀਵਾ ਸਿਰਫ ਚਾਨਣ ਦੇਵੇ ਤੇ ਸੱਚਮੁੱਚ ਭੁੱਲਿਆਂ ਨੂੰ ਮੰਜ਼ਿਲ ਤੇ ਪਹੁੰਚਾ ਦਿੰਦਾ ਰਾਤ ਨੂੰ, ਦੀਵਾ ਘਰ ਦਾ ਹਨੇਰਾ ਖਤਮ ਕਰ ਦਿੰਦਾ। ਜੇ ਦੀਵਾ ਕਿਸੇ ਸ਼ਰਾਰਤੀ ਬੰਦੇ ਤਹਾਚ ਆ ਜਾਏ, ਯਾਦ ਰੱਖੋ ਦੀਵੇ ਦੀ ਲੋ ਨਾਲ ਘਰ ਨੂੰ ਅੱਗ ਵੀ ਲਾ ਦਿੰਦਾ। ਬੇਨਤੀ ਹੈ, ਦੀਵਾ ਆਪਣੇ ਆਪ ਵਿੱਚ ਚਾਨਣ ਦੇਣ ਲਈ ਹੈ, ਪਰ ਜੇ ਉਹਦੀ ਦੁਰਵਰਤੋਂ ਹੋ ਜਾਏ ਤੇ ਉਹ ਘਰ ਨੂੰ ਸਾੜ ਕੇ ਸਵਾਹ ਵੀ ਕਰੇਗਾ। ਗੁਰਮੁਖੋ, ਗਿਆਨ ਤਾਂ ਇੱਕ ਦੀਪਕ ਦੀ ਤਰ੍ਹਾਂ ਹੈ, ਜੇ ਸਹੀ ਵਰਤੋਂ ਕਰਾਂਗੇ ਆਪਣੀ ਜੀਵਨ ਬਦਲੇਗਾ, ਲੋਕਾਂ ਦਾ ਜੀਵਨ ਪਲਟਾਂਗੇ। ਜੇ ਗਿਆਨ ਦੀ ਦੁਰਵਰਤੋਂ ਕਰਨ ਲੱਗ ਪਏ ਤੇ ਆਪਣੀ ਕੌਮ ਨੂੰ ਵੀ ਸਾੜ ਕੇ ਬੈਠ ਜਾਵਾਂ। ਇਹ ਸੱਚ ਹੈ, ਦੀਵਾ ਕਿਸੇ ਸ਼ਰਾਰਤੀ ਬੰਦੇ ਹੱਥ ਆ ਜਾਏ ਉਹ ਫੂਕ ਕੇ ਰੱਖਦਾ ਹੈਗਾ। ਭਾਈ ਸਾਹਿਬ ਕਹਿੰਦੇ ਨੇ ਸਾਰਾ ਸਿਰ ਭਰਿਆ ਪਿਆ ਗਿਆਨ ਨਾਲ, ਲੋਕਾਂ ਨੇ ਕਹਿ ਦਿੱਤਾ ਵਿਦਵਾਨ, ਤੇ ਜ਼ਮੀਨ ਤੇ ਪੈਰ ਕਿੱਥੇ ਟਿਕੇ। ਤੇ ਸੱਚੀ ਗੱਲ ਜੇ ਮੈਂ ਕਈ ਵਾਰੀ ਕਹਿਣਾ, ਅਗਿਆਨੀ ਬੰਦੇ ਨੂੰ ਗਿਆਨ ਦੇਣਾ ਬਹੁਤ ਸੌਖਾ ਜੇ, ਪਰ ਗਿਆਨੀ ਬੰਦੇ ਨੂੰ ਜੀਵਨ ਪਲਟਣਾ ਬੜਾ ਮੁਸ਼ਕਲ ਜੇ, ਕਿਉਂਕਿ ਉਹਦੀ ਆਪਣੀ ਈਗੋ ਨਾਲ ਖੜੀ ਹੋ ਜਾਂਦੀ, ਉਹਦਾ ਗਿਆਨ ਦਾ ਤਜਰਬਾ ਨਾਲ ਖੜਾ ਹੋ ਜਾਂਦਾ। ਕਹਿੰਦੇ ਨੇ ਲੋਕਾਂ ਨੇ ਵਿਦਵਾਨ ਕਿਹਾ, ਭਾਈ ਸਾਹਿਬ ਦੇ ਚਲੋ ਮੈਂ ਗੱਲ ਮੁਕਾਵਾਂ ਨਾ। ਕਹਿੰਦੇ ਨੇ ਇੱਕ ਦਿਨ ਮੈਂ ਮੁਰਸ਼ਿਦ ਕੋਲ ਚਲਾ ਗਿਆ, ਸਮਰੱਥ ਗੁਰੂ ਕੋਲ ਗਿਆ, ਤੇ ਸੰਗਤ ਵਿੱਚ ਲੋਕਾਂ ਨੇ ਕਿਹਾ ਮਹਾਰਾਜ ਵਿਦਵਾਨ, ਮਹਾਨ ਵਿਦਵਾਨ। ਕਹਿੰਦੇ ਜਦੋਂ ਮੱਥਾ ਟੇਕਿਆ ਤੇ ਮੁਰਸ਼ਿਦ ਨੇ ਇੱਕ ਗੱਲ ਕਹੀ ਕਿ ਤੂੰ ਆਪਣੀ ਖੋਪੜੀ ਨੂੰ ਧੋ, ਕਿਉਂਕਿ ਤੇਰੇ ਖੋਪੜੀ ਦੇ ਭਾਂਡੇ ਵਿੱਚ ਲੋਕਾਂ ਦੇ ਗਿਆਨ ਦੀ ਜੂਠ ਪਈ ਹੈ, ਤੇਰਾ ਆਪਣਾ ਤਾਂ ਅਨੁਭਵ ਕੁਛ ਵੀ ਨਹੀਂ, ਤੂੰ ਸਿਰਫ ਜੂਠ ਹੀ ਇਕੱਠੀ ਕਰੀ ਬੈਠਾ। ਭਾਈ ਸਾਹਿਬ ਨੇ ਬੜੇ ਕਮਾਲ ਦੀ ਨਜ਼ਮ ਲਿਖੀ ਹੈ, ਉਹ ਲਿਖਦੇ ਨੇ ਸਿਰ ਕਚਕੋਲ ਬਨਾ ਹੱਥ ਲਿੱਤਾ, ਪੜਿਆ ਦੁਆਰੇ ਫਿਰਿਆ। ਪੰਜਾਬੀ ਦੀਆਂ ਸਤਰਾਂ ਨੇ ਜੀ। ਕਚਕੋਲ ਦਾ ਅਰਥ ਪਾਤਰ, ਭਾਂਡਾ ਜਾਂ ਚਿੱਪੀ। ਸਿਰ ਕਚਕੋਲ ਬਣਾ ਹੱਥ ਲਿੱਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਇਹ ਭਰਿਆ। ਅੱਖਰ ਇਕੱਠੇ ਕਰ ਲੈ, ਟੁੱਕ ਦਾ ਅਰਥ ਕਿਸੇ ਦੀ ਬੁਰਕੀ, ਕਿਸੇ ਦਾ ਗਿਆਨ ਆਪਣੇ ਖੋਪੜੇ ਚ ਪਾ ਲਿਆ। ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਇਹ ਭਰਿਆ। ਭਰਿਆ ਦੇਖ ਅਭਰਿਆ ਸਾਹਮਣੇ, ਜਾਣਾ ਪੰਡਿਤ ਹੋਇਆ, ਧਰਤੀ ਪੈਰ ਨਾ ਟਿਕੇ ਮੇਰਾ, ਮੈਂ ਉੱਚਾ ਹੋ ਹੋ ਤੁਰਿਆ। ਭਾਈ ਸਾਹਿਬ ਕਹਿੰਦੇ ਇੱਕ ਹੀ ਦਿਨ ਇਹ ਕਚਕੋਲ ਲੈ ਗਿਆ, ਮੁਰਸ਼ਦ ਮੂਰੇ ਧਰਿਆ, ਝੂਠ ਝੂਠ ਕਰ ਸਭ ਉਲਟਾਇਆ, ਖਾਲੀ ਸਾਰਾ ਕਰਿਆ, ਮਲ ਮਲ ਕੇ ਫਿਰ ਧੋਤਾ, ਇਸ ਨੂੰ ਮੈਲ ਇਲਮ ਦੀ ਲਾਈ। ਫਿਰ ਬੇਨਤੀ ਸੁਣਿਓ ਇਸ ਨੂੰ, ਜਿਹੜਾ ਅੱਖਰਾਂ ਦਾ ਹੰਕਾਰ ਸੀ,
ਜਿਹੜਾ ਪੜ੍ਹਾਈ ਦਾ ਹੰਕਾਰ ਸੀ, ਮੈਂ ਤਾਂ ਬੇਨਤੀ ਕੀਤੀ, ਜਿਹੜੀ ਅੰਦਰ ਦੀ ਗਿਆਨ ਦੀ ਇਗੋ ਸੀ ਉਹ ਇੰਨੀ ਕੁ ਜੰਮ ਸੁੱਕੀ ਸੀ ਕਿ ਪੁੱਛੋ ਕੁਝ। ਮਹਾਰਾਜ ਕਹਿੰਦੇ ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਈ, ਵੇਖੋ ਇਹ ਕਚਕੋਲ ਲਿਸ਼ਕਿਆ ਕਵਲ ਵਾਂਗ ਹੁਣ ਖਿੜਿਆ। ਜਦੋਂ ਗੁਰੂ ਨੇ ਸ਼ਬਦ ਦੀ ਦਾਤ ਦਿੱਤੀ, ਸੇਵਾ ਦੀ ਦਾਤ ਦਿੱਤੀ, ਗੁਰਮੁਖੋ ਸਿਮਰਨ ਤੇ ਸੇਵਾ ਆਪਣੇ ਅੰਦਰ ਦੇ ਭਾਂਡੇ ਨੂੰ ਧੋ ਕੇ ਇਹਦੇ ਵਿੱਚ ਪਰਮਾਤਮਾ ਦਾ ਨਿਵਾਸ ਕਰਾਉਣ ਵਾਸਤੇ। ਜਦੋਂ ਅਸੀਂ ਦੇਖਦੇ ਹਾਂ ਕਿ ਪਾਖੰਡ ਲਫ਼ਜ਼ ਕੀ ਹੈ, ਮਹਾਰਾਜ ਜੀ ਨੇ ਕਿਹਾ ਛੋਡੀ ਲੈ ਪਾਖੰਡਾ, ਨਾਮ ਲੈ ਜਾਏ ਤਰਨ ਦਾ। ਪਾਖੰਡ ਹੈ ਕਿ ਬਾਹਰੋਂ ਕਿਤਾਬਾਂ ਪੜ੍ਹ ਰਿਹਾ, ਅੰਦਰ ਪੂਜਾ ਕਰ ਰਿਹਾ ਹੈ, ਬਾਹਰ ਤੁਰਕਾਂ ਦਾ ਖਾ ਰਿਹਾ ਤੇ ਘਰ ਬੈਠਾ ਨਿੰਦਿਆ ਕਰ ਲਿਆ ਮਲੇਸ਼ ਨੇ। ਮਹਾਰਾਜ ਕਹਿੰਦੇ ਨੇ ਸੱਚ ਇਹਵੇ ਕਿ ਬਾਹਰੋਂ ਗਊ ਪਰ ਟੈਕਸ ਲਾ ਰਿਹਾ ਤੇ ਘਰ ਗੋਬਰ ਲਿਜਾ ਕੇ ਉਹਦੇ ਨਾਲ ਚੌਂਕਾ ਸਾਫ਼ ਕਰ ਰਿਹਾ, ਇਹ ਪਾਖੰਡ ਨਹੀਂ ਤੇ ਹੋਰ ਕੀ ਹੈ। ਇਹਨੂੰ ਕਹਿ ਲਈਏ, ਇਹਨੂੰ ਭੇਖ ਲਫ਼ਜ਼ ਵੀ ਕਹਿੰਦੇ ਆ, ਅਡੰਬਰ ਲਫ਼ਜ਼ ਵੀ ਕਿਹਾ ਜਾਂਦਾ ਹੈ। ਸਿੱਧੇ ਮੈਂ ਪਾਖੰਡ ਦੇ ਅਰਥ ਕਰਾਂਗਾ ਕਿ ਦਿਲੋਂ ਮੁਹੱਬਤ ਨਾ ਹੋਵੇ, ਸਿਰਵ ਲਖੋ ਲੋਕ ਵਿਖਾਵੇ ਦੇ ਕਰਮਾਂ ਦੀ ਪੰਡ ਢੋਈ ਜਾਣੀ, ਇਹਨੂੰ ਆਪਾਂ ਪਖੰਡ ਕਹਿ ਸਕਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਚ ਬਚਨ ਕੀਤੇ ਨੇ, ਕਹਿੰਦੇ ਨੇ ਪਖੰਡ ਕਿਸੇ ਤਰ੍ਹਾਂ ਦਾ ਵੀ ਪ੍ਰਵਾਨ ਨਹੀਂ। ਮੇਰੇ ਮਨ ਚ ਇੱਕ ਦੋ ਸ਼ਲੋਕ ਆਏ, ਇੱਕ ਪਾਸੇ ਮੁੱਲਾਂ ਕੰਨ ਚ ਉਂਗਲਾਂ ਦੇ ਕੇ ਮਸਜਿਦ ਵਿੱਚ ਉੱਚੀ ਸਾਰੀ ਅੱਲਾਹੂ ਅਕਬਰ ਬੋਲਦਾ, ਕਲਮਾ ਬੋਲਦਾ ਨਮਾਜ਼ ਪੜ੍ਹਨ ਤੋਂ ਪਹਿਲਾਂ, ਇਸ ਤਰੀਕੇ ਨਾਲ ਬਾਂਗ ਦਿੰਦਾ। ਕਬੀਰ ਸਾਹਿਬ ਮਹਾਂਪੁਰਖ ਕਹਿੰਦੇ ਨੇ ਰੋਜ਼ ਕਿਉਂ ਰੌਲਾ ਪਾਈ ਜਾਂਦੇ। ਸੱਚ ਹੈ ਜੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਮੈਂ ਕਿਹਾ, ਜੇ ਮੁਸਲਮਾਨ ਪੜ੍ਹੇਗਾ ਉਹਨੂੰ ਗੁਰੂ ਦੱਸੇਗਾ ਸੱਚਾ ਮੁਸਲਮਾਨ ਕਿਵੇਂ ਬਣੀਦਾ ਹੈ, ਜੇ ਹਿੰਦੂ ਪੜ੍ਹੇਗਾ ਉਹਨੂੰ ਦੱਸੇਗਾ ਸੱਚਾ ਹਿੰਦੂ ਕਿਵੇਂ ਬਣਦਾ ਹੈ, ਜੇ ਜੋਗੀ ਪੜ੍ਹੇਗਾ ਤੇ ਗੁਰੂ ਦੱਸੇਗਾ ਉਹ ਘਰ ਛੱਡ ਕੇ ਦਰ ਦਰ ਤੇ ਮੰਗਣ ਵਾਲਿਆ ਆ ਮੈਂ ਤੈਨੂੰ ਦੱਸਾਂ ਕਿ ਅਸਲ ਵਿੱਚ ਜੋਗ ਮਿਲਾਪ ਕੀ। ਕਬੀਰ ਸਾਹਿਬ ਦਾ ਸ਼ਲੋਕ ਹੈ, ਉਹ ਹੈ ਮੁੱਲਾਂ ਮਨਾਰੇ ਕਿਆ ਚੜ੍ਹੇ, ਤੂੰ ਕਿੱਥੇ ਚੜ੍ਹ ਰਹੇ ਉੱਤੇ ਮਸੀਤ ਦੇ ਬਨੇਰੇ ਤੇ। ਮਨਾਰੇ ਸ਼ਬਦ ਚਲੋ ਵਰਤਿਆ, ਮੁੱਲਾਂ ਮਨਾਰੇ ਕਿਆ ਚੜ੍ਹਾ ਸਾਈ ਨਾ ਬਹਿਰਾ ਬਹਿਰਾ ਦਰਥੇ ਬੋਲਾ, ਤੂੰ ਉੱਚੀ ਉੱਚੀ ਅੱਲਾ ਹੂ ਅਕਬਰ ਕਹਿ ਰਿਹਾ ਹੈ ਔਰ ਰੱਬ ਬੋਲਾ, ਉਹ ਆਵਾਜ਼ ਸੁਣਦਾ ਨਹੀਂ ਕਿ ਉਹਦੇ ਕੰਨਾਂ ਚ ਸਰੋਤ ਨਹੀਂ, ਸਾਈ ਨਾ ਬਹਿਰਾ ਹੋਏ। ਪਰ ਦੇਖੋ ਉੱਥੇ ਕਿੰਨੀ ਕਮਾਲ ਵਰਤੀ, ਆਪਾਂ ਕਹਾਂਗੇ ਮੁੱਲਾ ਦੀ ਲਾਹ ਦਿੱਤੀ, ਨਹੀਂ ਨਹੀਂ ਉੱਥੇ ਇੰਨੀ ਬਖਸ਼ਿਸ਼ ਕੀਤੀ ਕਿ ਜਿੰਨੀਆਂ ਵਾਂਗਾਂ ਤੂੰ ਇੰਨੇ ਸਾਲਾਂ ਤੋਂ ਬਾਹਰ ਦੇਣਾ, ਕਿਤੇ ਅੱਖਾਂ ਬੰਦ ਕਰਕੇ ਅੰਦਰ ਆਵਾਜ਼ ਦਿੰਦਾ ਤੇ ਖੁਦਾ ਅੰਦਰੋਂ ਹੀ ਬੋਲ ਪੈਣਾ ਸੀ। ਦੇਖੋ ਉਸ ਸ਼ਲੋਕ ਨੂੰ ਬਰੀਕੀ ਨਾਲ ਦੇ, ਗੁਰੂ ਗ੍ਰੰਥ ਸਾਹਿਬ ਚ ਦਵੈਸ਼ ਨਹੀਂ। ਸਾਡੇ ਅਰਥ ਕਰਦੇ ਅਸੀਂ ਦਵੈਸ਼ਾਂ ਖੜੀਆਂ ਕਰ ਬੈਠੇ ਹਾਂ, ਅਸੀਂ ਆਪ ਹੀ ਦੀਵਾਰਾਂ ਖੜੀਆਂ ਕਰੀ ਬੈਠਿਆ, ਨਹੀਂ ਪਿਆਰਿਓ। ਗੁਰੂ ਗ੍ਰੰਥ ਸਾਹਿਬ ਤਾਂ ਪੂਰੀ ਮਾਨਵਤਾ ਨੂੰ ਆਪਣੀ ਗਲਵੱਕੜੀ ਵਿੱਚ ਲੈਂਦਾ। ਸ਼ਲੋਕ ਹੈ ਮੁੱਲਾਂ ਮੁਨਾਰੇ ਕਿਆ ਚੜ੍ਹੇ,

ਨਾਰੇ ਕਿਆ ਚੜ੍ਹੇ ਸਾਇੰਸ ਦਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗ ਦੇ। ਜਿਹੜਾ ਉੱਚੀ ਬੋਲ ਰਿਹਾ ਕਹਿੰਦੇ ਥੱਲੇ ਉਤਰ, ਤੇ ਜਿਹੜਾ ਘਰ ਬੈਠਾ ਕਹਿੰਦੇ ਉੱਚੀ ਬੋਲ ਹੋਏ, ਕਿਉਂਕਿ ਤੇਰਾ ਉੱਚੀ ਬੋਲਿਆ ਰੱਬ ਦੇ ਦਰ ਤੇ ਸੁਣਿਆ ਜਾਏ। ਕੀ ਇਹ ਆਪਾ ਵਿਰੋਧੀ ਸ਼ਲੋਕ ਨਹੀਂ? ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ। ਤੂੰ ਕੂਕ, ਪਤਾ ਨਹੀਂ ਰਾਤ ਦਿਨ ਕਿਹੜੀ ਕੂਕ ਤੇਰੀ ਮਾਲਕ ਦੇ ਦਰ ਤੇ ਸੁਣੀ ਜਾਏ। ਪਿਆਰਿਓ, ਜਦੋਂ ਪਖੰਡ ਅਡੰਬਰ ਬਣ ਜਾਏ ਉਦੋਂ ਮੁੱਲਾ ਨੂੰ ਵੀ ਕਿਹਾ ਚੁੱਪ ਕਰ, ਤੇ ਜਦੋਂ ਕਿਸੇ ਨੂੰ ਚੱਲਣ ਦੀ ਗੱਲ ਕੀ ਕਹਿਣ ਲੱਗੇ, ਨੀਅਤ ਰਾਸ ਕਰ, ਉੱਚੀ ਪੁਕਾਰ ਰੱਬ ਦੇ ਦਰ ਤੇ ਤੇਰੀ ਸੁਣੀ ਜਾਏਗੀ। ਮੈਂ ਬੇਨਤੀ ਕਰਾਂਗਾ, ਪਖੰਡ ਹੈ ਕਿ ਕਿਸੇ ਚੀਜ਼ ਦੀ ਅਸਲੀਅਤ ਅੰਦਰੋਂ ਭੁੱਲ ਜਾਣੀ, ਸਿਰਫ ਕੇਵਲ ਵਿਖਾਵਾ ਬਣ ਕੇ ਰਹਿ ਜਾਣ, ਸਿਰਫ ਬਾਹਰ ਮੁਖੀ ਅਡੰਬਰ ਬਣ ਕੇ ਰਹਿ ਜਾਣ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਚ ਕਿਹਾ ਕਿ ਪਾਖੰਡ ਦੇ ਨਾਲ ਪਰਮਾਤਮਾ ਕਦੀ ਭਿੱਜਦਾ ਨਹੀਂ, ਭੇਖ ਦੇ ਨਾਲ ਪਰਮਾਤਮਾ ਖੁਸ਼ ਨਹੀਂ ਹੋਣਾ। ਗੁਰੂ ਗ੍ਰੰਥ ਸਾਹਿਬ ਚ ਇਹ ਸ਼ਬਦ ਵੀ ਨੇ ਕਿ ਬਹੁ ਭੇਖ ਕਰ ਭਰਮਾਈਐ ਮਨ ਹਿਰਦਾ ਕਪਟ ਕਮਾਏ, ਬਾਹਰੋਂ ਭੇਖ ਕਰਦਾ ਪਰ ਪਿਆਰਿਓ ਅੰਦਰ ਤਾਂ ਉਹ ਅਵਸਥਾ ਨਹੀਂ ਹੋਈ ਜੋ ਜ਼ਬਾਨ ਕਹਿ ਰਹੀ। ਹਰ ਮਿੱਠਾ ਬੋਲਣ ਵਾਲਾ ਅੰਦਰੋਂ ਮਿੱਠਾ ਨਹੀਂ ਹੋ ਸਕਦਾ, ਯਾਦ ਰੱਖਿਓ ਇਹ ਸੱਚਾਈ ਹੈ। ਹਰ ਝੁਕਣ ਵਾਲਾ ਬੰਦਾ ਅੰਦਰੋਂ ਨਿਮਰਤਾ ਵਾਲਾ ਨਹੀਂ ਹੋ ਸਕਦਾ। ਗੁਰੂ ਸਾਹਿਬ ਕਹਿੰਦੇ ਇਹ ਤੇ ਪਖੰਡੇ ਜ਼ਬਾਨ ਚ ਮਿਠਾਸ ਏ ਪਰ ਦਿਲ ਜ਼ਹਿਰ ਨਾਲ ਭਰਿਆ ਪਿਆ ਹੈ। ਜ਼ਬਾਨ ਵਿੱਚ ਜੀ ਹਜ਼ੂਰੀ ਏ ਤੇ ਦਿਲ ਵਿੱਚ ਰੱਖ ਕੇ ਕੈਂਚੀਆਂ ਚਲਾ ਕੇ ਲੋਕਾਂ ਦੀਆਂ ਜੜ੍ਹਾਂ ਵੱਢਣੇ ਪਖੰਡ ਨਹੀਂ ਤੇ ਹੋਰ ਕੀ। ਛੱਡ ਇਸ ਪਖੰਡ ਨੂੰ। ਮੈਂ ਬੇਨਤੀ ਕਰਾਂ, ਇਹ ਇਕੱਲਾ ਹਿੰਦੂ ਵੀਰ ਲਈ ਨਹੀਂ ਕਿਹਾ ਵੀ ਜੋ ਲਈ ਇਹ ਪ੍ਰਕਰਨ ਚੱਲ ਰਿਹਾ ਅੰਤਰ ਪੂਜਾ ਪੜ੍ਹੇ ਕਿਤੇਬਾਂ। ਬਾਬਾ ਫਰੀਦ ਸਾਹਿਬ ਮੁਸਲਮਾਨੀ ਮਤ ਦੀ ਗੱਲ ਕਰਦੇ, 112 ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਦੇ, 4 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਦੇ। ਪਰ ਜਦੋਂ ਇਸਲਾਮ ਦੇ ਵਿੱਚ ਵੀ ਪਖੰਡ ਲੱਗਦਾ ਤੇ ਉਦੋਂ ਉਸ ਮਹਾਂਪੁਰਖ ਨੇ ਵੀ ਕਹਿ ਦਿੱਤਾ, ਉਹ ਕਹਿਣ ਲੱਗੇ ਆਪਣੇ ਮੋਢੇ ਤੇ ਮੁਸੱਲਾ ਰੱਖ ਕੇ ਚੱਲਣ ਵਾਲਿਆ, ਲੋਕਾਂ ਨੂੰ ਦਿਖਾ ਰਿਹਾ ਮੈਂ 5 ਵਕਤ ਦਾ ਨਮਾਜ਼ੀ ਹਾਂ, ਤੇਰੇ ਮੱਥੇ ਦੇ ਉੱਪਰ ਕਾਲਾ ਨਿਸ਼ਾਨ ਪਿਆ ਕਿ ਲੋਕੀ ਕਹਿਣ ਵਾਕਈ ਨਮਾਜ਼ੀ, ਇਹਦੇ ਮੱਥੇ ਤੇ ਵੀ ਚਿੰਨ ਪੈ ਗਿਆ। ਕਹਿਣ ਲੱਗੇ ਮੋਢੇ ਤੇ ਮੁਸੱਲਾ, ਗਲ ਦੇ ਵਿੱਚ ਸੂਬੀਆਂ ਵਾਲਾ ਚੋਲਾ ਵੀ ਲੰਮਾ ਪਾਇਆ, ਜ਼ਬਾਨ ਤੋਂ ਇਸ ਤਰ੍ਹਾਂ ਬੋਲਦਾ ਜਿਵੇਂ ਹੁਣੇ ਮਿੱਠਾ ਗੁੜ ਕਿਸੇ ਨੇ ਘੋਲ ਕੇ ਪਾਇਆ ਹੋਵੇ। ਲੋਕ ਤੇਰੇ ਮੁਸੱਲੇ ਨੂੰ, ਤੇਰੇ ਚੋਲੇ ਨੂੰ, ਤੇਰੀ ਜ਼ਬਾਨ ਨੂੰ ਦੇਖਦੇ ਨੇ, ਪਰ ਤੇਰੇ ਅੰਦਰ ਮੈਂ ਝਾਤੀ ਮਾਰ ਕੇ ਦੇਖਾਂ, ਦਿਲ ਤੇਰੇ ਵਿੱਚ ਕੈਂਚੀਆਂ ਚੱਲਦੀਆਂ ਪਈਆਂ। ਇਹ ਪਖੰਡ ਹੈ। ਉੱਥੇ ਬਾਬਾ ਸਾਹਿਬ ਦਾ ਸ਼ਲੋਕ ਹੈ ਜੀ, ਕੰਨ ਮੁਸੱਲਾ ਸੂਫ ਗਲ। ਵੈਸੇ ਸੂਫ ਲਫ਼ਜ਼ ਜਿਹੜਾ ਹੈ, ਵਿਦਵਾਨਾਂ ਦਾ ਮੱਤ ਹੈ ਸੂਫੀ ਲਫ਼ਜ਼ ਵੀ ਇਹਦੇ ਤੋਂ ਪੈਦਾ ਹੋਇਆ। ਸੂਫ ਦਾ ਅਰਥ ਹੈ ਕਾਲਾ ਚੋਲਾ, ਕਾਲਾ ਚੋਗਾ ਸ਼ਬਦ ਵਰਤ ਲਈ। ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ। ਗੁਰਮੁਖੋ, ਦਿਲ ਵਿੱਚ ਕੈਂਚੀਆਂ ਨੇ ਤੇ ਜ਼ਬਾਨ ਗੁੜ ਵਰਗੀ ਮਿੱਠੀ। ਅਗਲਾ ਬਚਨ ਕੀ? ਸਤਿਗੁਰੂ ਕਹਿੰਦੇ ਨੇ ਪਖੰਡ ਦਾ ਅਰਥ ਹੈ, ਇਉਂ ਕਰ ਲਈਏ, ਕਿਸੇ ਨੇ ਆਪਣੇ ਘਰ ਦੇ ਉੱਪਰ ਤਾਂ ਦੀਪਮਾਲਾ ਕੀਤੀ ਹੋਵੇ, ਬਾਹਰ ਕਈ ਤਰ੍ਹਾਂ ਦੀਆਂ ਲਾਈਟਸ ਲਾਈਆਂ ਹੋਣ, ਜਗਮਗਾਹਟ ਹੋਵੇ, ਪਰ ਅੰਦਰ ਦੇ ਸਾਰੇ ਕਮਰੇ ਹਨੇਰੇ ਵਿੱਚ ਡੁੱਬੇ ਹੋਣ, ਉਹ ਪਖੰਡ ਹੈ। ਦੇਖੋ ਇਹ ਉਦਾਹਰਨ ਹੈ ਸਮਝਣ ਲਈ। ਬਾਹਰ ਬਨੇਰਿਆਂ ਤੇ ਦੀਪਕ ਬਰ ਰਹੇ ਨੇ, ਅੰਦਰ ਛੁੱਡੇ ਪਿਆ ਖਾਂਦਾ ਹੈ, ਅੰਦਰ ਹਨੇਰਾ। ਇਹਦਾ ਅਰਥ ਹੈ ਬਾਹਰ ਧਰਮ ਦੇ ਚਿੰਨ੍ਹਾਂ ਦੀਆਂ ਕਈ ਦੀਵੇ ਬਾਲੀ ਬੈਠਾ ਹੈ, ਪਰ ਅੰਦਰ ਵਾਲਾ ਦਿਲ ਜਿਹੜਾ ਹਨੇਰੇ ਵਿੱਚ ਡੁੱਬਾ ਹੋਇਆ। ਤੇ ਬਾਹਰ ਲਾਈਟਿੰਗ ਕਰਕੇ ਕੀ ਬਣੇਗਾ ਜੇ ਘਰ ਦੇ ਕਮਰਿਆਂ ਵਿੱਚ ਹੀ ਠੁੱਡੇ ਪੈਂਦੇ ਪਏ ਨੇ, ਬਾਹਰ ਦੀਵੇ ਬਾਲ ਰਹੇ ਨੇ। ਪਿਆਰਿਓ, ਸੱਚ ਜੇ ਮੈਂ ਇਕੱਲਾ ਹਿੰਦੂ ਵੀਰ ਨੂੰ ਨਹੀਂ, ਆਪਣੀ ਮੈਂ ਸ਼ਾਮਿਲ ਕਰਕੇ ਕਹਾਂਗਾ, ਅਸੀਂ ਸਿਰਫ ਬਾਹਰ ਦੀਵੇ ਬਾਲ ਕੇ ਬੈਠੇ ਹਾਂ, ਦਿਲ ਵਿੱਚ ਤਾਂ ਅਸੀਂ ਵੀ ਠੁੱਡੇ ਖਾਣੇ ਪਏ ਹਾਂ। ਬਾਬਾ ਸਾਹਿਬ ਨੇ ਸ਼ਬਦ ਵਰਤਿਆ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ, ਰਾਤ ਇਹ ਹੈ ਪਖੰਡ। ਸਾਹਿਬ ਨੇ ਕਿਹਾ ਬਹੁ ਭੇਖ ਕਰ ਭਰਮਾਈਐ ਮਨ ਹਿਰਦੈ ਕਪਟ ਕਮਾਏ, ਹਰ ਕਾ ਮੈਲ ਨਾ ਪਾਵੀ ਮਰ ਬਿਸ਼ਟਾ ਮਾਹੇ ਸਮਾਏ। ਜਾਂ ਸਤਿਗੁਰੂ ਦਾ, ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ ਜੀ, 33 ਸਵਈਆਂ ਵਿੱਚ ਹਜ਼ੂਰ ਦਾ ਇਹ ਬੋਲ ਹੈ, ਮੰਨ ਲਓ ਮੈਂ ਪਖੰਡ ਕਰ ਰਿਹਾ, ਪਖੰਡ ਨਾਲ ਪੈਸੇ 4 ਇਕੱਠੇ ਕਰ ਲਾਂਗਾ, ਇਹ 'ਚ ਕੋਈ ਸ਼ੱਕ ਨਹੀਂ। ਪਖੰਡ ਦੀ ਦੁਕਾਨ ਇੰਨੀ ਛੇਤੀ ਚੱਲਦੀ ਹੈ ਜਿੰਨੀ ਛੇਤੀ ਤੁਹਾਡੀ ਫੈਕਟਰੀ ਵੀ ਨਹੀਂ ਚੱਲ ਸਕਦੀ। ਧਰਮ ਦੀ ਦੁਕਾਨ ਬੜੀ ਛੇਤੀ ਚੱਲਦੀ ਇਸ ਹਿੰਦੁਸਤਾਨ ਵਿੱਚ, ਤਾਂ
ਸੱਚ ਏਵੇ।

0: ਰੋਜ਼ਾਨਾ ਤੁਹਾਡੇ ਸਾਹਮਣੇ ਬਹੁਤ ਕੁਝ ਸੁਣਨ ਨੂੰ ਵੇਖਣ ਨੂੰ ਮਿਲਦਾ ਪਿਆ। ਕਮਾਲ ਦੀ ਗੱਲ, ਇੰਨਾ ਪੜ੍ਹਿਆ ਲਿਖਿਆ ਸਮਾਜ ਹੋਣ ਦੇ ਬਾਵਜੂਦ ਵੀ ਅਕਿਆਨਤਾ ਦਾ ਹਨੇਰਾ ਫਿਰ ਵੀ ਪੜ੍ਹਿਆਂ ਦੇ ਅੰਦਰ ਵੀ ਧਾਈ ਕਰਕੇ ਜਾ ਰਿਹਾ। ਕੀ ਮੈਂ ਪਖੰਡ ਕਰਕੇ 4 ਪੈਸੇ ਇਕੱਠੇ ਕਰ ਲਾਂਗਾ, ਮੇਰੇ ਚੇਲੇ ਬਣ ਜਾਣਗੇ? ਕੀ ਇਹ ਸਭ ਕੁਝ ਅਡੰਬਰ ਨਾਲ ਪਰਮਾਤਮਾ ਦੇ ਘਰ ਵਿੱਚ ਇਹਦੀ ਕੋਈ ਥਾਂ ਹੈ? ਰੱਬ ਦੇ ਘਰ 'ਚ ਇਹਦੀ ਥਾਂ ਕੀ ਜੀ? ਦਾਸ ਨੇ ਤਾਂ ਇੱਕ ਦਿਨ ਅਰਜ਼ ਕੀਤੀ ਸੀ ਜਦੋਂ ਪਿੱਛੇ ਸ਼ਲੋਕ ਚੱਲ ਰਹੇ ਸਨ ਕਿ ਆਪੀ ਨੇ ਭੋਗ ਭੋਗ ਕੇ। ਮਹਾਰਾਜ ਜੀ ਦਾ ਸ਼ਬਦ ਨੇ ਜਦੋਂ ਅਸੀਂ ਪੜ੍ਹਦੇ ਹਾਂ, ਕਹਿੰਦੇ ਨੇ ਇੱਥੇ ਤੇਰੀ ਜ਼ਾਤ ਹੈ, ਇੱਥੇ ਤੇਰਾ ਨਾਮ ਹੈ, ਇੱਥੇ ਤੇਰੇ ਪੈਸੇ ਦਾ ਬੋਲਬਾਲ ਹੈ, ਪਰਮਾਤਮਾ ਦੇ ਘਰ ਵੀ ਜਾਏਗਾ, ਨਾ ਤੇਰੀ ਕਿਸੇ ਨੇ ਜ਼ਾਤ ਪੁੱਛਣੀ ਹੈ ਤੇ ਨਾ ਪੁੱਛਣਾ ਕਿੰਨੇ ਅਰਬਾਂ ਪਤੀ ਆਇਆ ਹੈ। ਖਾਸ ਕਰਕੇ ਇਹ ਪੌੜੀ ਜਪਜੀ ਸਾਹਿਬ ਦੀ ਕਿ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, 40-44 ਜੁਗ ਬੰਦੇ ਦੀ ਉਮਰ ਹੋ ਜਾਏ, ਨਵਾਂ ਖੰਡਾਂ ਵੀ ਜਾਣੀ ਹੈ, ਨਾਲ ਚੱਲਾ ਸਭ ਕੋਏ, ਚੰਗਾ ਨਾਉਂ ਰਖਾਏ ਕਹਿ, ਜਸ ਕੀਰਤ ਜਗ ਲੈ, ਕੀ ਰੱਬ ਮਿਲ ਜੂਗਾ? ਮੈਂ ਫਿਰ ਬੇਨਤੀ ਕਰਾਂਗਾ, ਇਸ ਦੁਨੀਆਂ ਦੀ ਭੀੜ ਵੇਖ ਕੇ ਮਤ ਸਮਝੋ ਕਿ ਰੱਬ ਵਾ ਸਾਡੇ ਵੱਲ ਹੋ ਗਿਆ। ਇਹ ਕੀ ਨਿਸ਼ਾਨੀ ਹੈ ਜੀ ਕਿ ਬਹੁਤ ਪੈਸਾ, ਬਹੁਤ ਭੀੜ, ਬਹੁਤ ਨਾਮ? ਤੇ ਮੈਂ ਤਾਂ ਇੱਕ ਵਾਰ ਅਰਜ਼ ਕੀਤੀ ਸੀ, ਸਾਰੀ ਜ਼ਿੰਦਗੀ ਮਰ ਜਾਂਦੇ ਆ ਆਪਣਾ ਨਾਮ ਕਮਾਉਂਦਿਆਂ, ਮੌਤ ਹੁੰਦਿਆਂ ਸਾਰ ਸਭ ਤੋਂ ਪਹਿਲਾਂ ਪਰਿਵਾਰ ਦੇ ਜੀ ਬੰਦੇ ਦਾ ਨਾਮ ਮਿਟਾਉਂਦੇ। ਖਾਸ ਕਰਕੇ ਹਿੰਦੂ ਵੀਰਾਂ 'ਚ ਵੀ, ਮੰਨ ਲਓ ਕੋਈ ਸੇਠ ਬਹੁਤ ਸਾਰਾ ਉਹਦਾ ਨਾਮ ਹੈ, ਉਹਦਾ ਕਾਰੋਬਾਰ ਬਹੁਤ, ਨੌਕਰ ਚਾਕਰ ਬਹੁਤ, ਪਰ ਜਿਸ ਦਿਨ ਉਹਦੀ ਮੌਤ ਹੁੰਦੀ ਹੈ ਉਸ ਵਕਤ ਫੱਟਾ ਚੁੱਕਣ ਲੱਗਿਆਂ ਪੁੱਤਰ ਹੀ ਪਹਿਲਾਂ ਕਹਿੰਦੇ ਨੇ ਰਾਮ ਨਾਮ ਸਤ ਹੈ, ਹਰੀ ਕਾ ਨਾਮ ਗਤਕ ਹੈ, ਇਹੀ ਕਹਿੰਦੇ ਨਾ। ਜਿਸ ਬੰਦੇ ਨੇ ਸਾਰੀ ਜ਼ਿੰਦਗੀ ਆਪਣਾ ਨਾਮ ਕਮਾਇਆ, ਜਿਸ ਬੰਦੇ ਨੇ ਸਾਰੀ ਜ਼ਿੰਦਗੀ ਆਪਣੇ ਨਾਮ ਤੇ ਪੋਸਟਰ ਲਾ ਲਾ ਕੇ ਪੁੱਛੋ ਕੁਝ ਨਾ, ਪਰ ਜਦੋਂ ਮੌਤ ਹੋਈ ਸਭ ਤੋਂ ਪਹਿਲਾਂ ਪਰਿਵਾਰ ਨੇ ਕਿਹਾ ਬਾਪ ਸਾਡਾ ਹੈ, ਭਾਵੇਂ ਸਾਰੀ ਜ਼ਿੰਦਗੀ ਲੋਕ ਇਹਦਾ ਨਾਮ ਜਪਦੇ ਰਹੇ, ਪਰ ਅਸਲੀਅਤ ਹੈ ਜੇ ਅੱਜ ਇਹ ਵੀ ਮਰ ਗਿਆ, ਰਾਮ ਕਾ ਨਾਮ ਹੀ ਸਤ ਹੈ। ਕਮਾਲ ਦੀ ਗੱਲ, ਉਸ ਬੰਦੇ ਦੀ ਬੌਡੀ ਚੁੱਕ ਕੇ ਕਿਹਾ ਜਾਂਦਾ ਹੈ। ਇਹ ਬੜੀ ਗਹਿਰੀ ਬਾਤ ਹੈ ਉਹਨਾਂ ਲੋਕਾਂ ਦੀ ਕਿ ਅਸਲ 'ਚ ਪਰਮਾਤਮਾ ਦਾ ਨਾਮ ਸਤ ਹੈ। ਅਸੀਂ ਜਦੋਂ ਮੌਤ ਹੁੰਦੀ ਹੈ ਕੋਈ ਰੋਂਦਾ, ਆਪਾਂ ਕਹਿੰਦੇ ਨਾਮ ਨਾ ਲਵੋ, ਇੱਕੋ ਕੰਮ ਕਰੋ, ਸਤਨਾਮ ਵਾਹਿਗੁਰੂ ਬੋਲੋ, ਇਹੀ ਕਹਿੰਦੇ ਹਾਂ ਨਾ। ਇਹਦਾ ਮਤਲਬ ਵਾਹਿਗੁਰੂ ਹੀ ਸਤ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੋਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਜੀਵ ਜਿਸ ਨਾਲ ਆਪਾਂ ਬੋਲ ਰਹੇ ਹਾਂ, ਇਹ ਸਾਧ ਸੰਗਤ ਸਾਡੇ ਗਿਆਨ ਇੰਦਰੀਆਂ ਵਿੱਚੋਂ ਦੋ ਕੰਮ ਕਰਦੀ ਹੈ। ਇੱਕ ਜੀਵ ਨਾਲ ਆਪਾਂ ਬੋਲਦੇ ਹਾਂ, ਸੰਸਾਰ ਨਾਲ ਰਾਬਤਾ ਕਾਇਮ ਹੁੰਦਾ, ਮਨੁੱਖ ਆਪਣੀ ਗੱਲ ਸਮਝਾਉਂਦਾ, ਔਰ ਦੂਸਰਾ ਜੀਵ ਜਿਹੜੀ ਹੈ ਉਹ ਗਿਆਨ ਇੰਦਰੀ। ਕੋਈ ਵੀ ਭੋਜਨ ਤੁਸੀਂ ਛਕਦੇ ਹੋ, ਜੀਵ ਦੱਸਦੀ ਹੈ ਕਿ ਮਿਰਚ ਜ਼ਿਆਦਾ ਹੈ, ਨਮਕ ਘੱਟ ਹੈ, ਇਹ ਚੀਜ਼ ਖੱਟੀ ਹੈ, ਮਿੱਠੀ ਹੈ, ਘੱਟ ਹੈ, ਵੱਧ ਹੈ, ਸਲੂਣਾ ਹੈ, ਲੂਣ ਵਾਲਾ ਹੈ। ਸੋ ਸਵਾਦ ਜਿਹੜਾ ਇੱਕ ਗਿਆਨ ਇੰਦਰਾ ਹੋਣ ਕਰਕੇ ਜੀਵ ਤੁਹਾਨੂੰ ਦੱਸਦੀ ਹੈ ਕਿ ਕਿਹੜੀ ਚੀਜ਼ ਵਿੱਚ ਮਿੱਠਾ ਘੱਟ ਹੈ, ਕਿਹਦੇ ਵਿੱਚ ਨਮਕ ਜ਼ਿਆਦਾ। ਔਰ ਕਮਾਲ ਦੀ ਗੱਲ ਹੈ, ਜੀਵ ਹੀ ਇੱਕ ਸਰੀਰ ਦੇ ਇਹਨਾਂ ਇੰਦਰੀਆਂ ਵਿੱਚੋਂ ਇਸ ਤਰ੍ਹਾਂ ਦਾ ਇੰਦਰਾ ਹੈ ਜਿਹਨੂੰ ਕਦੇ ਕੋਈ ਬੰਦਾ ਸੁੱਚਾ ਨਹੀਂ ਕਰ ਸਕਦਾ। ਹੱਥ ਤੁਸੀਂ ਬਾਹਰ ਧੋ ਲਓਗੇ, ਹੱਥ ਸੁੱਚੇ ਹੋ ਜਾਂਦੇ ਨੇ। ਕਿਸੇ ਨੇ ਪ੍ਰਸ਼ਾਦਾ ਵਰਤਾਉਣਾ ਹੋਵੇ, ਆਪਾਂ ਕਹੀਦੇ ਜੀ ਹੱਥ ਧੋ ਕੇ ਪ੍ਰਸ਼ਾਦਾ ਵਰਤਾਓ। ਹੱਥ ਧੋ ਕੇ ਪ੍ਰਸ਼ਾਦ ਵਰਤਾਓ, ਉਹ ਹੱਥ ਪਾਣੀ ਸਾਬਣ ਨਾਲ ਧੋਂਦਾ, ਔਰ ਫਿਰ ਪਾਣੀ ਨਾਲ ਹੱਥ ਧੋ ਕੇ ਪ੍ਰਸ਼ਾਦਾ ਵਰਤਾਉਂਦਾ। ਇੱਕ ਨੂੰ, ਦੋ ਨੂੰ, ਚੌਹ ਨੂੰ, ਦਸਾਂ ਨੂੰ, ਵਾਰ ਵਾਰ ਪ੍ਰਸ਼ਾਦੇ ਪ੍ਰਸ਼ਾਦ ਨੂੰ ਹੱਥ ਲਾਉਂਦਾ। ਕਦੇ ਕੋਈ ਬੰਦਾ ਨਹੀਂ ਕਹਿੰਦਾ ਵੀ ਤੇਰੇ ਹੱਥ ਜੂਠੇ ਹੋ ਗਏ, ਕਿਉਂਕਿ ਉਹ ਹੱਥ ਸੁੱਚੇ ਕਰਕੇ ਆਇਆ। ਸਤਿਗੁਰੂ ਦੀ ਗੋਦ ਵਿੱਚ ਬਹਿਣਾ ਤਾਂ ਕਹਿੰਦਾ ਬਾਹਰੋਂ ਪੈਰ ਸੁੱਚੇ ਕਰਕੇ ਆਓ। ਉਹਨੇ ਪਾਣੀ ਨਾਲ ਪੈਰ ਧੋਤੇ ਨੇ, ਪੈਰ ਸੁੱਚੇ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਬਹਿ ਕੇ ਪਾਠ ਪੜ੍ਹਨਾ, ਕਹਿੰਦਾ ਜੀ ਇਸ਼ਨਾਨ ਕਰਕੇ ਬੈਠੋ, ਚੰਗੀ ਗੱਲ ਹੈ। ਉਹ ਇਸ਼ਨਾਨ ਕੀਤਾ, ਸਰੀਰ ਸੁੱਚਾ ਹੋ ਸਕਦਾ, ਪਰ ਸਾਧ ਸੰਗਤ ਜੀਵ ਕਿਸ ਤਰ੍ਹਾਂ ਦਾ ਇੰਦਰਾ। ਕੋਈ ਬੰਦਾ ਕਹੇ ਜੀ ਮੈਂ ਪਾਣੀ ਦੇ ਕੁਰਲੇ ਕਰਕੇ ਆਇਆ, ਮੈਂ ਬਾਹਰੋਂ ਚੰਗੀ ਤਰ੍ਹਾਂ ਬਰੱਸ਼ ਕਰਕੇ ਆਇਆ, ਹੁਣ ਮੇਰੀ ਜੀਭ ਸੁੱਚੀ ਹੈ। ਜਿਹੜੀ ਚੀਜ਼ ਨਾਲ ਜੀਭ ਲਾਉਂਗੇ ਉਹ ਚੀਜ਼ ਜੂਠੀ ਹੋ ਜਾਏਗੀ। ਹੱਥ ਪ੍ਰਸ਼ਾਦ ਨਾਲ ਲਾਇਆ, ਪ੍ਰਸ਼ਾਦ ਜੂਠਾ ਨਹੀਂ ਹੋਇਆ। ਹੱਥ ਪ੍ਰਸ਼ਾਦਿਆਂ ਨੂੰ ਲਾਇਆ, ਪ੍ਰਸ਼ਾਦੇ ਜੂਠੇ ਨਹੀਂ ਹੋਏ, ਕਿਉਂਕਿ ਉਹਨੇ ਹੱਥ ਧੋਤੇ ਹੋਏ ਨੇ ਵਰਤਾਉਣ ਵਾਲੇ। ਕਦੇ ਜੀਵ ਕੋਈ ਕਹਿ ਸਕਦਾ ਮੈਂ ਤੇ ਪਾਣੀ ਦੇ ਕੁਰਲੇ ਕੀਤੇ ਹੋਏ ਨੇ, ਜੀਵ ਮੈਂ ਲਾ ਦਾਂਗਾ ਕਿਸੇ ਚੀਜ਼ ਨੂੰ ਤੇ ਉਹ ਤੇ ਸੁੱਚੀ ਹੈ ਜੀ? ਨਹੀਂ, ਜੀਵ ਜੂਠੀ ਹੈ। ਜਿਹੜੀ ਚੀਜ਼ ਨੂੰ, ਭੋਜਨ ਨੂੰ ਜੀਵ ਲਾ ਦੋਗੇ ਸਾਧ ਸੰਗਤ, ਉਹ ਭੋਜਨ ਜੂਠਾ ਹੋ ਜਾਂਦਾ। ਇਹਦਾ ਮਤਲਬ ਜੀਵ ਕਿਸ ਤਰ੍ਹਾਂ ਦਾ ਇੰਦਰਾ, ਜਿਹੜਾ ਗਿਆਨ ਇੰਦਰਾ ਵੀ ਹੈ ਔਰ ਬੋਲਣ ਵਾਸਤੇ ਵੀ ਇਹ ਜੀਵ ਸੰਸਾਰ ਨਾਲ ਰਾਬਤਾ ਕਾਇਮ ਕਰਦੀ, ਪਰ ਜੀਵ ਕਦੇ ਸੁੱਚੀ ਨਹੀਂ ਹੋ ਸਕਦੀ। ਕੋਈ ਬੰਦਾ ਨਹੀਂ ਕਹਿ ਸਕਦਾ ਜੀਵ ਮੈਂ ਸੁੱਚੀ ਕਰ ਲਈ, ਕੁੱਲ ਕਰ ਬਰੱਸ਼ ਕੀਤਾ ਜੀਵ ਸੁੱਚੀ ਹੋ ਗਈ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਇੱਕ ਤਰੀਕਾ ਹੈ ਭਾਈ, ਤੇਰੀ ਜੀਵ ਵੀ ਸੁੱਚੀ ਹੋ ਸਕਦੀ ਹੈ। ਜਿਹੜਾ ਇੰਦਰਾ ਸਭ ਤੋਂ ਜ਼ਿਆਦਾ ਜੂਠਾ, ਤੇਰੀ ਜੀਵ ਵੀ ਸੁੱਚੀ ਹੋ ਜਾਏਗੀ। ਕਾਹਦੇ ਨਾਲ? ਨਾਮ ਜਪਤ ਗੋਬਿੰਦ ਕਾ ਸੁੱਚੀ ਪਈ ਰਸਨਾ, ਤੇਰੀ ਰਸਨਾ ਸੁੱਚੀ ਹੋ ਸਕਦੀ ਹੈ। ਸੁੱਚੀ ਪਈ ਰਸਨਾ ਕਾਹਦੇ ਨਾਲ? ਨਾਮ ਜਪਤ ਗੋਬਿੰਦ ਕਾ। ਇਸੇ ਲਈ ਕਹੀਦਾ ਭਾਈ ਮੁੱਖ ਪਵਿੱਤਰ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ, ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਤਾਈਓ ਸਿੱਖ ਨੂੰ ਸਾਧ ਸੰਗਤ ਦਸਮ ਪਾਤਸ਼ਾਹ ਦਾ ਇੱਕ ਤਾਂ ਇਹ ਹੁਕਮ ਹੈ ਵੀ ਅੱਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਮੁਲਾਵੇ, ਔਰ ਦੂਜਾ ਵਾਹਿਗੁਰੂ ਬੋਲਣ ਨਾਲ ਜੀਭਾ ਸੁੱਚੀ ਹੁੰਦੀ, ਹੋਰ ਕਿਸੇ ਚੀਜ਼ ਨਾਲ ਸੁੱਚੀ ਨਹੀਂ ਹੋਈ। ਕਿਸੇ ਸ਼ਾਹੂਕਾਰ ਨੇ ਚੰਦਨ ਦੀ ਲੱਕੜ ਖਰੀਦ ਕੇ ਰੱਖ ਲਈ, ਪਤਾ ਕਿਉਂ? ਉਹਨੂੰ ਪਤਾ ਲੱਗਾ ਵੀ ਮੇਰੇ ਰਾਜ ਦਾ ਜਿਹੜਾ ਰਾਜਾ ਹੈ ਉਹ ਬਿਮਾਰ ਪੈ ਗਿਆ, ਬੈਦਾਂ ਤੋਂ ਠੀਕ ਨਹੀਂ ਹੋ ਰਿਹਾ, ਦਵਾਈ ਨਹੀਂ ਲੱਗ ਰਹੀ। ਖਬਰ ਫੈਲ ਗਈ ਵੀ ਰਾਜਾ ਬਿਮਾਰ ਹੈ, ਦਵਾਈ ਕੰਮ ਨਹੀਂ ਕਰ ਰਹੀ, ਵੈਦ ਜਵਾਬ ਦੇ ਰਹੇ ਨੇ। ਤੇ ਸ਼ਾਹੂਕਾਰ ਦੇ ਮਨ ਚ ਪਤਾ ਕੀ ਆਇਆ? ਰਾਜੇ ਨੇ ਮਰ ਜਾਣਾ, ਰਾਜੇ ਦੇ ਸੰਸਕਾਰ ਲਈ ਚੰਦਨ ਚਾਹੀਦਾ, ਪਹਿਲਾਂ ਹੀ ਖਰੀਦ ਕੇ ਰੱਖ ਲਓ, ਮੇਰੇ ਕੋਲੋਂ ਖਰੀਦਣਗੇ ਮਹਿੰਗਾ ਵਿਕੇਗਾ। ਚੰਦਨ ਪਹਿਲਾਂ ਹੀ ਖਰੀਦ ਲੈਨੇ, ਜਦੋਂ ਮੇਰੇ ਕੋਲੋਂ ਖਰੀਦਣਗੇ ਮੇਰਾ ਮਹਿੰਗਾ ਵਿਕੇਗਾ, ਕਿਉਂਕਿ ਲੋੜ ਹੈ, ਰਾਜੇ ਦੀ ਪੂਰੀ ਚਿਖਾ ਚੰਦਨ ਦੀ ਬਣਨੀ। ਉਹਨੇ ਚੰਦਨ ਲੱਖਾਂ ਦਾ ਖਰੀਦ ਕੇ ਰੱਖ ਲਿਆ, ਇੰਤਜ਼ਾਰ ਕਰਦਾ ਰਾਜਾ ਕਦੋਂ ਮਰੇ, ਮੇਰੇ ਪੈਸੇ ਦੁੱਗਣੇ ਹੋਣ। ਪਰ ਸਾਧ ਸੰਗਤ ਕੰਮ ਉਲਟ ਹੋ ਗਿਆ, ਰੱਬ ਦੀ ਕੁਦਰਤ, ਰਾਜੇ ਨੂੰ ਦਵਾਈ ਲੱਗ ਗਈ, ਉਹ ਠੀਕ ਹੋਣ ਲੱਗ ਪਿਆ। ਕਿਸੇ ਬਾਰੇ ਬੁਰਾ ਸੋਚੋਗੇ ਉਹਦਾ ਭਲਾ ਹੋਣ ਲੱਗ ਪੈਣਾ, ਤੁਹਾਨੂੰ ਰਿਵਰਸ ਦੁੱਗਣਾ ਮਿਲਣ ਲੱਗ ਪੈਣਾ। ਤਾਈਓ ਮਹਾਰਾਜ ਨੇ ਕਿਹਾ ਚੰਗੇ ਦਾ ਬੁਰਾ ਸੋਚਣਾ ਤਾਂ ਬਹੁਤ ਮਾੜੀ ਗੱਲ ਹੈ। ਉਹ ਸਿੱਖਾ ਤੈਨੂੰ ਤਾਂ ਹੁਕਮ ਹੈ ਬੁਰੇ ਦਾ ਵੀ ਭਲਾ ਕਰਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਉਹ ਸ਼ਾਹੂਕਾਰ ਨੇ ਚੰਦਨ ਖਰੀਦ ਕੇ ਰੱਖ ਲਿਆ, ਰਾਜੇ ਨੂੰ ਦਵਾਈ ਲੱਗ ਗਈ, ਉਹ ਤੰਦਰੁਸਤ ਹੋਣ ਲੱਗ ਪਿਆ। ਉੱਧਰ ਰਾਜਾ ਤੰਦਰੁਸਤ ਹੋ ਰਿਹਾ, ਇੱਧਰ ਸ਼ਾਹੂਕਾਰ
ਬਿਮਾਰ ਹੋਣ ਲੱਗ ਪਿਆ। ਕਿਉਂ? ਚਿੰਤਾ ਜੋ ਵੱਧ ਗਈ, ਮੇਰਾ ਤਾਂ ਲੱਖਾਂ ਡੁੱਬ ਗਿਆ, ਇੰਨਾ ਚੰਦਨ ਕਿਹਨੇ ਖਰੀਦਣਾ। ਕਿਸੇ ਦਾ ਕੋਈ ਬਜ਼ੁਰਗ ਅਮੀਰ ਬੰਦੇ ਦਾ ਮਰਿਓ ਵੀ ਕਿਲੋ ਅੱਧ ਕਿਲੋ ਖਰੀਦ ਕੇ ਲੈ ਕੇ ਜਾਂਦਾ, ਇੰਨਾ ਚੰਦਨ ਕਿਹਨੇ ਖਰੀਦਣੇ, ਪੈਸੇ ਡੁੱਬ ਗਏ ਨੇ। ਉਹ ਬਿਮਾਰੀ ਵਿੱਚ ਚਲਾ ਗਿਆ, ਸੋਚ ਸੋਚ ਕੇ ਚਿੰਤਾ ਵਿੱਚ ਬਿਮਾਰ ਹੋਣ ਲੱਗ ਪਿਆ। ਕਈ ਮਹੀਨਿਆਂ ਬਾਅਦ ਰਾਜਾ ਤੰਦਰੁਸਤ ਹੋ ਕੇ ਕਹਿੰਦਾ, ਅੱਜ ਮੈਂ ਪਰਜਾ 'ਚ ਗੇੜਾ ਮਾਰਨਾ, ਅੱਜ ਮੈਂ ਠੀਕ ਹਾਂ। ਮੰਤਰੀ ਨਾਲ ਨੇ, ਲੋਹ ਲਸ਼ਕਰ ਨਾਲ ਹੈ। ਜਦੋਂ ਉਸ ਸਾਰੇ ਸ਼ਹਿਰ ਵਿੱਚ ਉਹਨੇ ਗੇੜਾ ਮਾਰਿਆ, ਜਿਹੜੇ ਚੌਂਕ ਵਿੱਚ ਸ਼ਾਹੂਕਾਰ ਦਾ ਹੱਟ ਚੱਲਦਾ ਨਾ, ਸ਼ਾਹੂਕਾਰ ਹੈ ਉਹ, ਸ਼ਾਹੂਕਾਰ ਨਾ ਜਿਹੜੇ ਚੌਂਕ ਵਿੱਚ ਵੱਡੀ ਬਿਲਡਿੰਗ ਹੈ, ਥੱਲੇ ਹੱਟ ਚੱਲਦਾ, ਸ਼ਾਹੂਕਾਰਾ ਚੱਲਦਾ। ਰਾਜਾ ਉੱਥੇ ਆ ਕੇ ਚੌਂਕ 'ਚ ਖੜ ਗਿਆ, ਉਹਨੇ ਚਾਰ ਚੁਫੇਰਾ ਵੇਖਿਆ, ਕਹਿੰਦਾ ਬਹੁਤ ਮਹੀਨਿਆਂ ਬਾਅਦ ਮੈਂ ਆਪਣੀ ਪਰਜਾ 'ਚ ਆਇਆ। ਮੰਤਰੀ ਨੂੰ ਪੁੱਛਦਾ, ਬਿਲਡਿੰਗ ਕਿਹਦੀ ਹੈ? ਕਹਿੰਦਾ ਜੀ ਹੁਣੇ ਪਤਾ ਕਰਵਾ ਲੈਂਦੇ ਹਾਂ। ਕਹਿੰਦਾ ਬਿਲਡਿੰਗ ਬਹੁਤ ਪੁਰਾਣੀ ਹੈ ਤੇ ਮੈਨੂੰ ਇਹ ਚੌਂਕ ਵਿੱਚ ਚੰਗੀ ਨਹੀਂ ਲੱਗ ਰਹੀ, ਇਹਨੂੰ ਢਾਣ ਦਾ ਹੁਕਮ ਦਿਓ, ਜਿਹਦੀ ਜਗ੍ਹਾ ਉਹਨੂੰ ਪੈਸੇ ਤਾਰ ਦਿਓ, ਜਗ੍ਹਾ ਖਾਲੀ ਕਰਾ ਕੇ ਬਿਲਡਿੰਗ ਢਾ ਦਿਓ, ਇੱਥੇ ਪਾਰਕ ਬਣਾਓ, ਇਹ ਚੌਂਕ ਵਿੱਚ ਵਧੀਆ ਪਾਰਕ ਹੋਣੀ ਚਾਹੀਦੀ। ਮੰਤਰੀ ਨੇ ਕਿਹਾ ਜੀ ਜੋ ਹੁਕਮ। ਰਾਜਾ ਚਲਾ ਗਿਆ, ਅਗਲੇ ਦਿਨ ਨੋਟਿਸ ਆ ਗਿਆ ਸ਼ਾਹੂਕਾਰ ਨੂੰ, ਬਿਲਡਿੰਗ ਖਾਲੀ ਕਰ ਦਿਓ, ਪੈਸੇ ਖਜ਼ਾਨੇ ਵਿੱਚੋਂ ਚੁੱਕ ਲਓ ਤੇ ਇੱਥੇ ਢਾ ਕੇ ਪਾਰਕ ਬਣਨੀ। ਸ਼ਾਹੂਕਾਰ ਹੋਰ ਬਿਮਾਰ ਪੈ ਗਿਆ ਵੀ, ਤੇ ਕੰਮ ਹੀ ਵਿਗੜ ਗਿਆ, ਮੇਰਾ ਕਾਰੋਬਾਰ ਹੀ ਉੱਜੜ ਗਿਆ, ਇੱਥੋਂ ਮੈਂ ਜਗ੍ਹਾ ਹੋਰ ਕਿੱਥੇ ਲਵਾਂਗਾ, ਇੱਥੇ ਪੁਰਾਣਾ ਕਾਰੋਬਾਰ ਹੈ, ਚੌਂਕ ਵਿੱਚ ਹੈ, ਅੱਡਾ ਬਣਿਆ ਹੋਇਆ। ਚਿੰਤਾ ਵਿੱਚ ਡੁੱਬ ਗਿਆ, ਉਹਨੇ ਜਾ ਕੇ ਮੰਤਰੀ ਨੂੰ ਹੱਥ ਪੈਰ ਜੋੜੇ, ਮੰਤਰੀ ਤੋਂ ਮਾਫ਼ੀ ਮੰਗਦਾ, ਕਿਰਪਾ ਕਰੋ ਜੀ ਮੇਰਾ ਅੱਡਾ ਵਸਦਾ ਰਹਿ ਜਾਏ, ਮੈਂ ਉੱਜੜ ਜਾਵਾਂਗਾ, ਮੇਰੇ ਬੱਚੇ ਕੀ ਕਰਨਗੇ। ਮੰਤਰੀ ਨੇ ਕਿਹਾ, ਸੱਜਣਾ ਗੱਲ ਇਹ ਹੈ, ਤੇਰੀ ਬਿਲਡਿੰਗ ਪਿਛਲੇ 40 ਸਾਲ ਤੋਂ ਤਾਂ ਮੈਂ ਵੇਖ ਰਿਹਾ, ਤੇਰੀ ਬਿਲਡਿੰਗ ਪਿਛਲੇ 40 ਸਾਲਾਂ ਤੋਂ ਮੈਂ ਵੇਖ ਰਿਹਾ, ਇਹ ਤੋਂ ਵੀ ਪਹਿਲਾਂ ਦੀ ਬਣੀ ਹੋਏਗੀ। ਅੱਜ ਤੱਕ ਰਾਜਾ ਉੱਥੋਂ 20 ਵਾਰ ਲੰਘਿਆ, ਕਦੇ ਰਾਜੇ ਨੇ ਬਿਲਡਿੰਗ ਢਾਣ ਦਾ ਹੁਕਮ ਨਹੀਂ ਦਿੱਤਾ, ਅਚਾਨਕ ਤੇਰੀ ਬਿਲਡਿੰਗ ਢਾਣ ਦਾ ਹੁਕਮ ਹੋਇਆ, ਤੂੰ ਸੱਚੋ ਸੱਚ ਦੱਸ। ਮੰਤਰੀ ਬੜਾ ਸੂਝਵਾਨ ਧਾਰਮਿਕ ਸੀ, ਉਹਨੇ ਕਿਹਾ, ਸੱਚੋ ਸੱਚ ਦੱਸ, ਤੂੰ ਕਿਸੇ ਦਾ ਬੁਰਾ ਤੇ ਨਹੀਂ ਚਿਤਵਦਾ? ਤੇਰਾ ਬੁਰਾ ਤਾਂ ਹੋਣ ਲੱਗਾ, ਤੂੰ ਚਿੱਤ ਵਿੱਚ ਕਿਸੇ ਦਾ ਬੁਰਾ ਤੇ ਨਹੀਂ ਚਿਤਵਦਾ? ਉਹਨੇ ਕਿਹਾ, ਜੀ ਕਿਸੇ ਦਾ ਕੀ ਚਿਤਵਣਾ, ਮੈਂ ਤਾਂ ਰਾਜੇ ਦਾ ਹੀ ਚਿਤਵ ਰਿਹਾ, ਮੈਂ ਤੇ ਚੰਦਨ ਖਰੀਦ ਕੇ ਰੱਖਿਆ ਲੱਖਾਂ ਰੁਪਏ, ਰਾਜਾ ਮਰੇ ਮੇਰਾ ਚੰਦਨ ਦੁੱਗਣਾ ਹੋ ਕੇ ਵਿਕੇਗਾ, ਮੈਨੂੰ ਪੈਸੇ ਵਧਣਗੇ, ਰਾਜਾ ਤੰਦਰੁਸਤ ਹੋ ਗਿਆ, ਮੈਂ ਬਿਮਾਰ ਵੀ ਹੋ ਗਿਆ ਤੇ ਮੇਰਾ ਕਾਰੋਬਾਰ ਵੀ ਉੱਜੜ ਚੱਲਿਆ। ਮੰਤਰੀ ਨੇ ਕਿਹਾ, ਅੱਛਾ ਫਿਰ ਤੂੰ ਭਲਾ ਸੋਚਣਾ ਸ਼ੁਰੂ ਕਰ ਹੁਣ, ਕਿਉਂਕਿ ਉਹ ਮੰਤਰੀ ਧਾਰਮਿਕ ਸੀ, ਹੁਣ ਤੂੰ ਭਲਾ ਸੋਚਣਾ ਸ਼ੁਰੂ ਕਰ, ਰੋਜ਼ ਰਾਜੇ ਦਾ ਭਲਾ ਮੰਗ। ਸ਼ਾਹੂਕਾਰ ਇੱਕ ਨੋਟਿਸ ਲੱਗਾ ਹੋਇਆ, ਰੋਜ਼ ਪੜ੍ਹਦਾ ਡਰਦਾ, ਪਰ ਰੋਜ਼ ਰੱਬ ਕੋਲੋਂ ਭਲਾ ਮੰਗਦਾ, ਰੱਬ ਜੀ ਰਾਜੇ ਦਾ ਭਲਾ ਕਰੋ, ਮੈਂ ਮਾੜਾ ਸੋਚਿਆ ਮੈਨੂੰ ਮਾਫ ਕਰੋ, ਰਾਜੇ ਦਾ ਭਲਾ ਕਰੋ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ, ਸਭ ਕੁਛ ਪਾਏ। ਮਹੀਨਾ ਡੇਢ ਲੰਘ ਗਿਆ, ਰਾਜਾ ਫਿਰ ਉਧਰੋਂ ਲੰਘਿਆ, ਉਹਨੇ ਚੌਂਕ 'ਚ ਬਿਲਡਿੰਗ ਵੇਖੀ, ਗੁੱਸੇ 'ਚ ਬੋਲਿਆ, ਮੰਤਰੀ ਨੂੰ ਬੁਲਾਓ, ਇਹ ਬਿਲਡਿੰਗ ਢਾਈ ਕਿਉਂ ਨਹੀਂ ਅਜੇ ਤੱਕ, ਇੱਥੇ ਪਾਰਕ ਬਣਨੀ ਚਾਹੀਦੀ ਸੀ। ਉਹਨੇ ਕਿਹਾ, ਬਾਦਸ਼ਾਹ ਸਲਾਮਤ, ਗੁਸਤਾਖੀ ਮਾਫ, ਨੋਟਿਸ ਭੇਜ ਦਿੱਤਾ, ਅਜੇ ਪੈਸੇ ਚੁੱਕੇ ਨਹੀਂ ਗਏ, ਬਸ ਛੇਤੀ ਇਹ ਬਿਲਡਿੰਗ ਢਾ ਦਾਂਗੇ, ਪਰ ਇੱਕ ਵਾਰ ਆਪਣੇ ਫੈਸਲੇ ਤੇ ਜੇ ਤੁਸੀਂ ਗੌਰ ਕਰ ਲਓ, ਮੇਰਾ ਮਨ ਕਹਿੰਦਾ ਪੁਰਾਣੀਆਂ ਬਿਲਡਿੰਗਾਂ ਸ਼ਹਿਰ ਦਾ ਸ਼ਿੰਗਾਰ ਹੁੰਦੀਆਂ ਨੇ, ਸਾਂਭ ਕੇ ਰੱਖਣੀਆਂ ਚਾਹੀਦੀਆਂ ਨੇ, ਬਾਕੀ ਜਿਵੇਂ ਤੁਹਾਡਾ ਹੁਕਮ, ਹੁਕਮ ਦੀ ਤਾਮੀਰ ਹੋਏਗੀ। ਇੱਕਦਮ ਰਾਜੇ ਦੀ ਸੁਰਤ ਘੁੰਮ ਗਈ, ਉਹਨੇ ਕਿਹਾ, ਗੱਲ ਤੂੰ ਸਹੀ ਕਹੀ ਹੈ, ਪੁਰਾਤਨ ਬਿਲਡਿੰਗਾਂ ਸ਼ਹਿਰ ਦਾ ਸ਼ਿੰਗਾਰ ਹੁੰਦੀਆਂ ਨੇ, ਸਾਂਭਣੀ ਚਾਹੀਦੀ ਹੈ, ਇੰਜ ਕਰੋ ਫਿਰ ਇਹਨੂੰ ਢਾਇਓ ਨਾ ਬਿਲਡਿੰਗ ਨੂੰ, ਜਿਹਦੀ ਵੀ ਹੈ ਇੰਜ ਕਰੋ, ਸਰਕਾਰੀ ਖਰਚੇ ਤੇ ਇਸ ਬਿਲਡਿੰਗ ਦੀ ਮੁਰੰਮਤ ਕਰਾ ਕੇ ਇਹਨੂੰ ਸੋਹਣਾ ਰੰਗ ਕਰਾ ਦਿਓ, ਇਹ ਦੂਰੋਂ ਸੋਹਣੀ ਲੱਗੇ, ਸ਼ਹਿਰ ਵੜਦੇ ਆ ਪੁਰਾਣੀ ਬਿਲਡਿੰਗ ਸ਼ਹਿਰ ਦਾ ਸ਼ਿੰਗਾਰ ਹੈ, ਇਹਨੂੰ ਸਰਕਾਰੀ ਖਰਚੇ ਤੇ ਰੰਗ ਕਰਾਓ। ਹੁਣ ਸਰਕਾਰੀ ਖਰਚੇ ਤੇ ਮੁਰੰਮਤ ਹੋਈ, ਸਰਕਾਰੀ ਖਰਚੇ ਤੇ ਰੰਗ ਹੋਇਆ, ਸ਼ਾਹੂਕਾਰ ਦਾ ਭਲਾ ਹੋ ਗਿਆ, ਕਦੇ ਨਾਲ ਦੂਜੇ ਦਾ ਭਲਾ ਚਿਤਵਣ ਨਾਲ। ਇਹ ਗੱਲ ਪਾਤਸ਼ਾਹ ਨੇ ਬਾਣੀ ਵਿੱਚ ਸਮੁੱਚੀ ਮਨੁੱਖਤਾ ਨੂੰ ਕਹੀ ਹੈ, ਪਰ ਕਹਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਕਿਸੇ ਬਾਰੇ ਬੁਰਾ ਚਿਤਵੋਗੇ ਨਾ, ਉਹਦੇ ਚਿੱਤ 'ਚ ਆਟੋਮੈਟਿਕ ਖਿਆਲ ਆ ਜਾਣਾ, ਇਹ ਤੁਹਾਡਾ ਤਜਰਬਾ ਰਹਿਣਾ, ਤੁਹਾਨੂੰ ਬੰਦਾ ਬਾਹਰੋਂ ਬੁਲਾ ਕੇ ਵੀ ਲੰਘ ਜਾਏ ਪਿਆਰ ਨਾਲ, ਘਰ ਜਾਂਦਿਆਂ ਤੁਹਾਡੇ ਮਨ 'ਚ ਫੁਰਨ ਆਉਣਾ ਵੀ ਉਹਦੇ ਬੰਦੇ ਦੇ ਮਨ 'ਚ ਸੀ ਕੁਛ, ਬਾਹਰੋਂ ਤਾਂ ਬੁਲਾ ਕੇ ਗਿਆ, ਵਿੱਚ ਸੀ ਉਹਦੇ ਮਨ 'ਚ ਕੁਝ, ਮਨ ਦੇ ਖਿਆਲ ਇੱਕ ਦੂਜੇ ਤੱਕ ਸੁਰਤੀ ਚਲੀ ਜਾਂਦੀ, ਇਹਨੂੰ ਟੈਲੀਪੈਥੀ ਕਿਹਾ, ਇਹ ਵਿਗਿਆਨ ਦੀ ਪਕੜ ਵਿੱਚ ਹੈ। ਬੰਦੇ ਦੀ ਮੱਤ ਅਧੂਰੀ ਹੈ, ਪੂਰੀ ਨਹੀਂ ਹੋ ਸਕਦੀ, ਭਾਵੇਂ ਕੋਈ ਕਿੰਨਾ ਵੀ ਸਿਆਣਾ ਹੋਵੇ, ਗਿਆਨੀ ਹੋਵੇ, ਕੋਈ ਦਾਅਵਾ ਕਰੇ ਮੈਨੂੰ 30-40 ਸਾਲ ਹੋ ਗਿਆ ਕਥਾ ਕਰਦੇ, ਕਥਾ ਕਰਨ ਨਾਲ ਇਹ ਨਹੀਂ ਕਿ ਉਹ ਬਹੁਤ ਸਿਆਣਾ ਹੈ, ਨਹੀਂ, ਸਿਆਣਪ ਕਾਹਦੇ ਨਾਲ ਆਏਗੀ, ਗੁਰੂ ਦੀ ਮੱਤ ਨਾਲ, ਔਰ ਜੇ ਕੋਈ ਮੱਤ ਗ੍ਰਹਿਣ ਕਰੇ ਫਿਰ ਸਿਆਣਪ ਆਏਗੀ, ਅਦਰਵਾਈਜ਼
अपनी मत कदे भी फेल हो सकती है। वड्डे वड्डे सियाने बंदियां कोलों ओ गलतियां हो गई जिहड़ियां समाज बर्दाश्त करन दे योग नहीं सी। इत्थे ना उम्र का कोई तकज है, ना कोई ज्ञान का तकज है, ना कोई कहे मैनूं इन्ने साल हो गए सेवा करदे आ। साध संगत जे गुरु दे मत जिहड़ी है ओ साडी मत विच प्रवेश ना कीती, मन बंदे कोलों कुछ भी करवा सकदा है। मन फुरने लैंदा है, तन उहदे उत्ते फुल चढ़ाउंदे, भाव जो मन कह रहा ओह तन करन लग पैंदा है। और मन ते तन दे कर्म दे विचकार एक चीज है जिहनूं मत कहिंदे ने। मत उस मन दे फुरने दा डिसीजन लैंदी है, सही है कि गलत है। जे मनुख दी अपनी मत है ओह कदे भी मन दे अखे लग के गलत फैसला ले ले। जे गुरु दी मत है मन विच फुरना आएगा, पर गुरु की मत अंदरों बोलेगी नहीं ओए तू गुरु का सिख है, तू नहीं इदा कर सक। मन मैला फुरना लेगा, गुरु की मत तेरे विचों बोलेगी नहीं ओए तू अमृतधारी है, तू ये कम नहीं कर सकता। नहीं भाई तू गुरु का सिख है, तू ये कम नहीं करना। ये कौन समझाउंदा है? गुरु की मत। जिदन बंदे की अपनी मत होवे वह कदे भी मन दे आखे लग जाएगी, मन का की है। इसलिए गुरमत सीखने वास्ते आए। और नाल अरदास करनी, महाराज सानू गुरमत बख्शिश करो, हे पातशाह अपनी मत सानू बख्शो। ये अरदास करनी, प्यारे इन विद मिलन न जाई, मैं किए कर्म अनेकां, हार परयो स्वामी कै द्वारे, दीजे बुद्ध विवेक। हे सतगुरु मैनू विवेक बुद्ध दियो तां जो मेरे फैसले सही होण। वड्डे वड्डे सियाने बंदियां कोलों फैसले गलत हो गए, और साध संगत उन्होंने बंदियां कोलों फैसले गलत हो गए जिन्हों बंदियां कले आप नहीं डुबे, सैकड़े हजारां लोगों मगर डुबे। इस तरह का मैं किसी का नाम नहीं लवांगा, देखो सिर्फ अपने आप को समझाने लई है। कदे किसी के औगण की खिली ना उड़ाओ। पता क्यों? पातशाह की बाणी ने कहा किसी की गिरावट ते कदे हासा ना करी, अजे तेरी जिंदगी की नाव बेड़ी समुंदर विच है, कल तेरे नाल की हो जाए कोई पता नहीं। एवें किसे दा मजाक ना उड़ाई, इस गल दा गर्व ना करी कि तू सच्चा दूजा झूठा है। जे रब ने नजर फेर ली उहदे नालों वड्डी गलती ते तू हो सकती है। इसलिए महान हंकार नहीं, कबीर गर्व ना कीजिए, रंक न हसीए कोए, अजू सो नाओ समुंदर में, क्या जानो क्या होए, अजे तेरी बेड़ी समुंदर विच है, कल तेरे नाल की हो जाए कोई पता नहीं। कहण तो भाव यह है इत्थे कोई दावा नहीं, मेरी उम्र वड्डी है, मैनू ज्ञान बहुत है। बंदिया मन दे मगर लग के तेरी मत कदे भी तेनू धोखा दे दे। गुरु कोल क्यों आउणा है? जिथे घड़िए सुरत मत मन बुद्ध। भाई गुरु कोल सुरत मत मन ते बुद्ध ये चीजां घड़ियां जांदियां ने, पर उहदे वास्ते जे कोई चीज कपड़ा सुहाना होवे, चीज कढ़ाउणी होवे। अच्छा तुसी सुनियार कोलों कोई गहना कढ़ाउणा, सुनियार उहनू घड़ के शिंगार दिंदा। किसी बंदे कोल कोई कहे जी मेरे कोल सोने की गिन्नी पई है, मैं गहना बनाउणा, पर सुनियार नू कहे सोना नहीं मैं तैनू देना, वह कहेगा नहीं सोना मेरे हवाले करना पएगा, मेरे ते विश्वास करना पएगा, मैनू सोने की वह गिन्नी दे दिओ जिहड़ी तुहाडे कोल इट है। पर दो चीजा, एक ते मेरे हवाले करना पएगा सोना, और दूजा मेरे उत्ते विश्वास करना पएगा। जे बेविश्वासी रखी ना किते सुनियार सोना ही ना विचों मिलावट करदा है, फिर नहीं गल बनेगी। जदों कुछ कढ़वाई दा गहना उत्ते विश्वास रखी दे, उहनू सोना हवाले करना पैंदा। इदां सिखा जे तू चाहुंदा मत घड़ी जाए, फिर अपने आप नू गुरु दे हवाले भी कर ते गुरु ते विश्वास भी रख। जदों गुरु दे हवाले करेगा फिर पातशाह तैनू ये आवाज देणगे मन विच है, सतगुर के पास ते सेवक के कारज रास। जदों मन गुरु नू अर्पण करेगा गुरु मत ऐसी कर देगा। ये याद रखी पहली गल, तां मन च मलीन फुरने नहीं आउणगे। जे कोई माड़ा फुरना आया भी मत गुरु दी होएगी, और जदे तैनू कहेगी ये कम नहीं तू कर, तैनू गुरु दी मत रोकेगी माड़े कर्म। पर ओ मत वास्ते रोज अरदास कर, गुरा एक देह बुझाई। हे सतगुरु मैनू एक अकल दियो, मत दियो, बुझाई दा अर्थ भी अकल। सभना जीआं का एक दाता सो मैं,
ਵਿਸਰ ਨਾ ਜਾਈ। ਅਗਲੀ ਗੱਲ ਪਾਤਸ਼ਾਹ ਨੇ ਇੱਕ ਸ਼ਬਦ ਵਿੱਚ ਕਹੀ, ਬੰਦੇ ਦੀ ਮੱਤ ਮਾਰੀ ਜਾਂਦੀ ਹੈ ਜਦੋਂ ਮਾਇਆ ਧਨ ਦੌਲਤ ਪਦਾਰਥ ਆ ਜਾਏ। ਇੱਕ ਨੁਕਤਾ ਹੁਣ ਧਿਆਨ ਨਾਲ ਸੁਣਿਓ, ਇਹਨੂੰ ਪਾਤਸ਼ਾਹ ਨੇ ਨਸ਼ੇ ਦਾ ਰੂਪ ਦਿੱਤਾ ਹੈ। ਕਿਸੇ ਕੋਲ ਜ਼ਬਾਨੀ ਹੋਵੇ 4 ਦਿਨਾਂ ਦੀ, ਸਰੀਰ ਤੇ ਜੋਬਨ ਹੈ, ਉਹਦਾ ਨਸ਼ਾ ਹੋ ਜਾਂਦਾ। 4 ਪੈਸੇ ਆ ਗਏ ਨੇ, ਨਸ਼ਾ ਹੋ ਸਕਦਾ। ਰਾਜ ਸੱਤਾ ਮਿਲ ਗਈ ਹੈ, ਨਸ਼ਾ ਹੋ ਸਕਦਾ। ਸਾਧ ਸੰਗਤ ਤੁਸੀਂ ਵੇਖੋਗੇ, ਜਿਹਨਾਂ ਬੰਦਿਆਂ ਦੇ ਹੱਥ ਐਂ ਜੁੜੇ ਰਹਿੰਦੇ ਨੇ, ਜਿੱਦਣ ਸੱਤਾ ਆ ਜਾਂਦੀ ਹੈ ਉਹ ਬੰਦੇ ਹੱਥ ਜੋੜਦੇ ਵਿਖਾਇਓ ਮੈਨੂੰ ਕਿਤੇ, ਤੁਹਾਨੂੰ 4 ਉਂਗਲਾਂ ਮੋਹਰੇ ਕਰਕੇ ਹੱਥ ਮਿਲਾਉਣਗੇ, ਹੱਥ ਜੋੜਨਗੇ ਨਹੀਂ, ਹੱਥ ਵੀ ਇੰਨੀ ਆਕੜ ਨਾਲ ਮਿਲਾਉਣਗੇ। ਇਹ ਨਸ਼ਾ ਹੀ ਇਸ ਤਰ੍ਹਾਂ ਦਾ, ਜੋਬਨ ਧਨ ਪ੍ਰਭਤਾ ਕੇ ਮੱਧ ਮੈਂ ਐਨਸ ਰਹੇ ਦਿਵਾਨਾ। ਭਾਈ ਉਹ ਦਿਨ ਰਾਤ ਬੰਦਾ ਨਸ਼ੇ ਚਲਿਆ ਜਾਂਦਾ। ਇਸ ਲਈ ਪਾਤਸ਼ਾਹ ਕਹਿੰਦੇ, ਸਿੱਖਾ ਤੂੰ ਅਰਦਾਸ ਕਰੀ ਜਾਈ, ਮਹਾਰਾਜ ਕਿਹੜੀ ਕਹਿੰਦੇ, ਜੇ ਤੇਰੇ ਕੋਲ ਪੈਸਾ ਧਨ ਦੌਲਤ ਆ ਜਾਏ ਤਾਂ ਵੀ ਹੱਥ ਜੋੜ ਕੇ ਕਹੀ, ਪਾਤਸ਼ਾਹ ਮਤਾ ਮੈਂ ਕਿਤੇ ਭੁੱਲ ਨਾ ਜਾਵਾਂ ਤੁਹਾਡਾ ਉਪਦੇਸ਼। ਮੋਤੀ ਤਾਂ ਮੰਦਰ ਉਸ ਰਹੇ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਤੇ ਅਰਦਾਸ ਕਰੀ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨ ਆਵੇ ਨਾਉ। ਹੇ ਵਾਹਿਗੁਰੂ, ਕਿਤੇ ਮੇਰੇ ਕੋਲ ਮੋਤੀ ਮੰਦਰ ਮਹਿਲ ਕਾਰਾਂ ਕੋਠੀਆਂ ਆ ਜਾਣ, ਪਰ ਇੱਕ ਕਿਰਪਾ ਕਰਿਓ, ਮਤਾ ਮੈਂ ਕਿਤੇ ਭੁੱਲ ਨਾ ਜਾਵਾਂ ਤੁਹਾਨੂੰ। 2 ਚੀਜ਼ਾਂ ਨੇ, ਪਹਿਲਾਂ ਬੰਦੇ ਨੂੰ ਭੁੱਲਦਾ, ਔਰ ਸਾਧ ਸੰਗਤ ਭੁੱਲਣ ਤੋਂ ਬਾਅਦ ਵਿਸਰਨਾ ਸ਼ੁਰੂ ਹੁੰਦਾ। ਭੁੱਲਣ ਦਾ ਅਰਥ ਹੈ ਅੱਜ ਨਿਤਨੇਮ ਨਹੀਂ ਕੀਤਾ, ਭੁੱਲ ਗਿਆ, ਔਰ ਭੁੱਲੀ ਹੋਈ ਚੀਜ਼ ਯਾਦ ਆ ਜਾਂਦੀ ਹੈ। ਕਿਸੇ ਜਗ੍ਹਾ ਉੱਤੇ ਚੀਜ਼ ਰੱਖ ਕੇ ਭੁੱਲ ਜਾਓ, ਉਹ ਬੰਦਾ ਯਾਦ ਕਰਦਾ, ਕਈ ਵਾਰ ਯਾਦ ਆ ਜਾਂਦੀ ਹੈ, ਫਲਾਨੇ ਨੂੰ ਉਹ ਚੀਜ਼ ਦਿੱਤੀ ਸੀ ਯਾਦ ਆ ਜਾਏਗੀ। ਜਦੋਂ ਭੁੱਲਣ ਤੋਂ ਬਾਅਦ ਵਿਸਰਨ ਲੱਗ ਜਾਏ, ਵਿਸਰੀ ਹੋਈ ਚੀਜ਼ ਪਰਤ ਕੇ ਯਾਦ ਨਹੀਂ ਆਉਂਦੀ, ਫਿਰ ਚਿੱਤੇ ਵਿੱਚੋਂ ਉਹ ਚਲੀ ਜਾਂਦੀ ਹੈ। ਸਾਧ ਸੰਗਤ ਪਹਿਲਾਂ ਨਾਮ ਜਪਣਾ, ਨਿਤਨੇਮ ਕਰਨਾ, ਜਪਜੀ ਪੜ੍ਹਨਾ ਭੁੱਲਦਾ ਹੈ, ਫਿਰ ਜੇ ਨਾ ਉਹ ਯਾਦ ਰਵੇ ਵਿਸਰ ਜਾਂਦਾ, ਇੱਕ ਦਿਨ ਚਿੱਤੇ ਵਿੱਚੋਂ ਗੁਆਚ ਜਾਂਦਾ, ਪਤਾ ਨਹੀਂ ਕਿੰਨੇ ਮਹੀਨੇ ਹੋ ਗਏ, ਫਿਰ ਪੜ੍ਹਿਆ ਹੀ ਨਹੀਂ। ਜਦੋਂ ਭੁੱਲਣਾ ਸ਼ੁਰੂ ਹੁੰਦਾ, ਵਿੱਚ ਵਿੱਚ ਪਛਤਾਵਾ ਹੁੰਦਾ, ਅੱਜ ਮੇਰਾ ਨਿਤਨੇਮ ਰਹਿ ਗਿਆ। ਮੈਂ ਇੱਕ ਪਰਿਵਾਰ ਦੇ ਅੱਗੇ, ਉਹਨਾਂ ਦਾ ਬੱਚਾ 4th ਕਲਾਸ ਵਿੱਚ ਪੜ੍ਹਦਾ, 4th ਵਿੱਚ, ਤੇ ਮੈਂ ਉਹਨੂੰ ਪੁੱਛਿਆ, ਬੇਟੇ ਜਪਜੀ ਸਾਹਿਬ ਪੜ੍ਹਨਾ? ਉਹਨਾਂ ਨੇਮ ਬਣਾਇਆ ਹੋਇਆ ਸਕੂਲ ਜਾਣ ਤੋਂ ਪਹਿਲਾਂ ਬੱਚੇ ਨੂੰ ਜਪਜੀ ਸਾਹਿਬ ਪੜ੍ਹੋ, ਉਹ 4th ਕਲਾਸ ਦਾ ਬੱਚਾ ਹੈ। ਮੈਂ ਉਹਨੂੰ ਕਿਹਾ, ਬੇਟਾ ਜਪਜੀ ਸਾਹਿਬ ਪੜ੍ਹ ਕੇ ਜਾਂਦਾ? ਕਹਿੰਦਾ ਹਾਂ ਬਾਬਾ ਜੀ, ਜਪਜੀ ਸਾਹਿਬ ਮੈਂ ਪੜ੍ਹ ਕੇ ਜਾਂਦਾ। ਤੇ ਕਹਿੰਦਾ ਬਾਬਾ ਜੀ, ਪਰਸੋਂ ਨਾ ਮੈਂ ਜਪਜੀ ਸਾਹਿਬ ਨਹੀਂ ਕੀਤਾ। ਦੇਖੋ ਬੱਚੇ ਸੱਚ ਬੋਲ ਦਿੰਦੇ ਨੇ, ਪਰਸੋਂ ਮੈਨੂੰ ਜਪਜੀ ਸਾਹਿਬ ਕਰਨਾ ਭੁੱਲ ਗਿਆ, ਮੈਂ ਸਕੂਲ ਲੇਟ ਹੋ ਗਿਆ। ਤੇ ਕਹਿੰਦਾ ਬਾਬਾ ਜੀ, ਕੱਲ ਫਿਰ ਜਦੋਂ ਮੈਂ ਜਪਜੀ ਸਾਹਿਬ ਕੀਤਾ ਨਾ, ਮੈਂ ਪਰਸੋਂ ਵਾਲਾ ਵੀ ਕੱਲ ਨਾਲ ਕਰ ਲਿਆ, ਤੇ ਜਦੋਂ ਮੈਂ 2 ਜਪਜੀ ਸਾਹਿਬ ਕੀਤੇ, ਫਿਰ ਮੈਨੂੰ ਯਾਦ ਆਇਆ, ਇੱਕ ਦਿਨ ਅਸੀਂ ਵਿਆਹ ਗਏ ਸੀ, ਉਦਣ ਵੀ ਮੇਰਾ ਜਪਜੀ ਸਾਹਿਬ ਰਹਿ ਗਿਆ ਸੀ, ਮੈਂ 3 ਜਪਜੀ ਸਾਹਿਬ ਕਰਨੇ। ਇਹੋ ਜਿਹੀਆਂ ਰੂਹਾਂ ਤੋਂ ਬਲਿਹਾਰ, ਉਹ ਜਿਸ 4th ਦੇ ਬੱਚੇ ਨੂੰ ਯਾਦ ਆ ਗਿਆ ਜਿੱਦਣ ਵਿਆਹ ਗਏ ਸੀ ਜਪਜੀ ਸਾਹਿਬ, ਉਦਣ ਵੀ ਰਹਿ ਗਿਆ ਸੀ, ਆਪਣੇ ਮਨਾਂ ਝਾਤ ਮਾਰਿਓ, ਸਾਡੇ ਪਤਾ ਨਹੀਂ ਕਿੰਨੇ ਰਹਿ ਗਏ ਨੇ। ਇਹਦਾ ਮਤਲਬ ਵਿਸਰਨ ਲੱਗ ਗਿਆ, ਹੁਣ ਤੇਰਾ ਤੇ ਗੁਰੂ ਦੀ ਦੂਰੀ ਪੈ ਜਾਣੀ। ਅਰਦਾਸ ਕਰ ਫਿਰ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਉਹ ਤੋਂ ਅਗਲੀ ਚੀਜ਼ ਬੰਦੇ ਦੀ ਜ਼ਿੰਦਗੀ ਵਿੱਚ ਇਹ ਆਉਂਦੀ ਹੈ, ਮਨ ਸਾਧ ਸੰਗਤ, ਇਹ ਕਈਆਂ ਦਾ ਸਵਾਲ ਰਹਿੰਦਾ, ਤੁਹਾਡਾ ਵੀ ਹੋਏਗਾ, ਜਦੋਂ ਨਿਤਨੇਮ ਬਾਣੀ ਸਿਮਰਨ ਸੇਵਾ ਵੱਲ ਤੁਰੋਂਗੇ ਨਾ, ਤੇ ਕਈ ਚੀਜ਼ਾਂ ਮਨ ਵਿੱਚ ਉਹ ਆਉਂਦੀਆਂ ਨੇ ਜਿਹੜੀਆਂ ਪਹਿਲਾਂ ਨਹੀਂ ਸੀ ਆਈਆਂ, ਕਈ ਖਿਆਲ ਮਨ ਚੋਂ ਆਉਣਗੇ ਜਿਹੜੇ ਪਹਿਲਾਂ ਨਹੀਂ ਆਏ, ਕਈ ਤੁਹਾਡੇ ਰਸਤੇ ਵਿੱਚ ਉਹ ਮਣੀ ਮੁੱਖ ਮਿਲਣਗੇ ਜਿਹੜੇ ਸਾਧ ਪਹਿਲਾਂ ਨਹੀਂ ਸੀ ਮਿਲੇ। ਪਹਿਲਾਂ ਬੰਦੇ ਦਾ ਮਨ ਕਦੇ ਮਲੀਨ ਨਹੀਂ ਸੀ, ਉਧਰਲੇ ਪਾਸੇ ਤੁਰੋਂਗੇ, ਫੁਰਨੇ ਵੀ ਇੱਦਾਂ ਦੇ ਆਉਣਗੇ, ਮੋਹਰੇ ਲੋਕ ਵੀ ਉਦਾਂ ਦੇ ਆਉਣਗੇ। ਉਹ ਰੱਬ ਦੀ ਪਾਈ ਹੋਈ ਮਾਇਆ ਹੈ। ਉਹਨੂੰ ਪਾਤਸ਼ਾਹ ਨੇ ਕਿਹਾ, ਮੋਹਣੀ ਮੁੱਖ ਮਣੀ ਸੋ ਹੈ, ਕਰੇ ਰੰਗ ਪਸਾਓ, ਮਨ ਨੂੰ ਮੋਹ ਲੈਣ ਵਾਲੀਆਂ ਮੋਹਣੀਆਂ ਵਰਗੇ ਮੁੱਖ ਤੇਰੇ ਸਾਹਮਣੇ ਆਉਣਗੇ। ਕਿਤੇ ਸੱਜਣਾ ਚਿਹਰੇ ਵੇਖ ਕੇ ਰੱਬ ਨੂੰ ਨਾ ਭੁੱਲ ਜਾਈ, ਵੱਡੇ ਵੱਡੇ ਬੰਦੇ ਚਿਹਰਿਆਂ ਵਿੱਚ ਗੁੰਮ ਹੋ ਗਏ, ਦੁਨੀਆਂ ਵਿੱਚ ਆਪਣੇ ਘਰ ਦੇ ਸਬਰ ਤੋਂ ਦੂਰ ਚਲੇ ਗਏ, ਉਹ ਸੰਸਾਰ ਦੇ ਸੁੰਦਰ ਚਿਹਰਿਆਂ ਵਿੱਚ ਗੁਆਚ ਗਏ, ਸਹੀ ਰਾਹ ਤੇ ਜਾਂਦਿਆਂ ਜਾਂਦਿਆਂ ਗੁਰੂ ਤੋਂ ਕੁਸਾਂ ਦੂਰ ਚਲੇ ਗਏ। ਮੋਹਣੀ ਮੁੱਖ ਮਣੀ ਸੋ ਹੈ, ਕਰੇ ਰੰਗ ਪਸਾਓ, ਪਰ ਅਰਦਾਸ ਕਰੀ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿਤਨ ਆਵੇ ਨਾ। ਵਾਹਿਗੁਰੂ, ਇਹ ਮਾਇਆ ਮੋਹਰੇ ਆਏਗੀ, ਪਰ ਤੁਸੀਂ ਕਿਰਪਾ ਕਰਿਓ, ਮੈਨੂੰ ਭੁੱਲ ਨਾ ਜਾਵੇ ਕਿਤੇ। ਮਤ ਦੇਖ ਭੁੱਲਾਂ ਵਿਸਰੈ, 2 ਗੱਲਾਂ ਆਈਆਂ ਨੇ, ਭੁੱਲਾ ਤੇ ਵਿਸਰੈ।
ਭੁੱਲ ਜਾਣਾ ਯਾਦ ਆ ਸਕਦਾ, ਵਿਸਰ ਜਾਣ ਤੋਂ ਬਾਅਦ ਦੂਰ ਹੋਣ ਲੱਗ ਪੈਂਦਾ। ਜਪਜੀ ਸਾਹਿਬ ਭੁੱਲ ਗਿਆ, ਰਾਤੀ ਤੁਹਾਨੂੰ ਯਾਦ ਆ ਜਾਏਗਾ ਸੌਣ ਲੱਗਿਆ ਅੱਜ ਮੇਰਾ ਪਾਠ ਰਹਿ ਗਿਆ, ਜਦੋਂ ਵਿਸਰਨ ਲੱਗ ਜਾਏ ਫਿਰ ਕਈ ਕਈ ਦਿਨ ਯਾਦ ਨਹੀਂ ਆਉਂਦਾ ਵੀ ਕਿੰਨੇ ਰਹਿ ਗਏ। ਅਰਦਾਸ ਕਰ ਮਤ ਦੇਖ ਭੁੱਲਾਂ, ਤੇ ਦੂਜਾ ਸ਼ਬਦ ਵਿਸਰੇ, ਤੇਰਾ ਚਿੱਤ ਨਾ ਆਵੇ ਨਾ ਉਹਦੇ ਲਈ ਅਰਦਾਸ ਕਰਨੀ, ਵਿਸਰ ਨਾਹੀਂ ਦਾ ਤਾਰ।

0: ਪ੍ਰਧਾਨ ਸੇਵਾ ਕਰਨ ਵਾਲੇ ਬੰਦੇ ਦੇ ਜ਼ਬਾਨ ਦੇ ਬੋਲ ਪੂਰੇ ਹੁੰਦੇ ਵੇਖੇ। ਸੰਤ ਨਹੀਂ ਹੈ, ਪ੍ਰਚਾਰਕ ਨਹੀਂ ਹੈ, ਕੱਲਾ ਪ੍ਰਧਾਨ ਹੈ, ਪਰ ਉਹਨੇ ਗੁਰਦੁਆਰੇ ਦੇ ਪ੍ਰਬੰਧ 'ਚ ਇੰਨੀ ਇਮਾਨਦਾਰੀ ਕੀਤੀ, ਇੰਨੀ ਇਮਾਨਦਾਰੀ ਨਾਲ ਸੇਵਾ ਕੀਤੀ, ਉਹਦੀ ਜ਼ਬਾਨ ਦੇ ਬੋਲ ਪੂਰੇ ਹੁੰਦੇ ਮੈਂ ਵੇਖੇ ਨੇ। ਪਰ ਉੱਥੇ ਫਿਰ ਇੱਕ ਮਾਇਆ ਸ਼ੁਰੂ ਹੋ ਗਈ, ਕਿਤੇ ਜ਼ਬਾਨ ਦਾ ਬੋਲ ਪੂਰਾ ਹੋਣ ਲੱਗ ਪਿਆ, ਹੰਕਾਰ 'ਚ ਨਾ ਜੀ ਮੈਂ ਜੋ ਕਹਿੰਦਾ ਹੋ ਜਾਂਦਾ, ਇਹ ਵੀ ਮਾਇਆ ਆ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਅੱਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖੇ ਭਾਓ, ਦੁਨੀਆਂ ਤੇਰੇ ਨਾਲ ਪਿਆਰ ਕਰਨ ਲੱਗ ਜਾਏ, ਤੂੰ ਸਿੱਧਾ ਵਾਲੀ ਵਸਤਾ ਚੱਲ ਜਾਏ, ਤੇਰਾ ਕਿਹਾ ਪੂਰਾ ਹੋਣ ਲੱਗ ਜਾਏ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਅਰਦਾਸ ਕਰੀ ਕਿਤੇ ਹੁਣ ਭੁੱਲ ਨਾ ਜਾਵੇ, ਮਤ ਦੇਖ ਭੁੱਲਾਂ ਵਿਸਰੇ ਤੇਰਾ ਚਿਤਨ ਆਵੇ ਨਾ। ਇਹ ਵੀ ਰੱਬ ਦੀ ਮਾਇਆ ਹੈ, ਇੱਥੇ ਵੀ ਬੰਦਾ ਭੁੱਲ ਸਕਦਾ, ਮੈਂ ਜੋ ਕਿਹਾ ਉਹ ਹੋ ਜਾਂਦਾ, ਇਹ ਵੀ ਮਾਇਆ। ਇਸ ਤੋਂ ਅੱਗੇ ਵੀ ਸਿੱਖ ਨੇ ਅਰਦਾਸ ਕਰਨੀ, ਪਾਤਸ਼ਾਹ ਜੇ ਕੋਈ ਮੇਰਾ ਜ਼ੁਬਾਨ ਦਾ ਬੋਲ ਪੂਰਾ ਹੋਣ ਲੱਗ ਜਾਏ, ਇਸ ਗੱਲ ਦਾ ਮੈਨੂੰ ਮਾਣ ਨਾ ਆਵੇ, ਮਤ ਦੇਖ ਭੁੱਲਾਂ ਵਿਸਰੇ ਤੇਰਾ ਚਿਤਨ ਆਵੇ ਨਾ। ਇਹ ਸਾਧ ਸੰਗਤ ਗੁਰੂ ਕੋਲੋਂ ਮਤ ਸਿੱਖਣੀ। ਹੁਣ ਸੁਣਿਓ, ਨਾਮ ਜਪਣ ਨਾਲ ਮੁੱਖ ਉਜਲਾ ਹੁੰਦਾ ਹੈ, ਰਸਨਾ ਪਵਿੱਤਰ ਹੁੰਦੀ ਹੈ, ਪਰ ਨਾਲ ਗੁਰੂ ਨੇ ਕਿਹਾ ਪਰਹੇਜ਼ ਰੱਖਣਾ ਪੈਣਾ ਤੈਨੂੰ। ਮਹਾਰਾਜ ਕਾਹਦਾ? ਕਹਿੰਦੇ ਜਿਸ ਜ਼ੁਬਾਨ ਤੋਂ ਵਾਹਿਗੁਰੂ ਜਪਦੇ, ਜਿਸ ਰਸਨਾ ਤੋਂ ਬਾਣੀ ਪੜਦੇ, ਆ ਚਾਰ ਪਰਹੇਜ਼ ਰੱਖ ਲਈ। ਜੇ ਇਹ ਪਰਹੇਜ਼ ਨਾ ਰੱਖਿਆ, ਨਾਮ ਨਾਲ ਮੁੱਖ ਉਜਲਾ ਹੋਣਾ ਸੀ, ਪਰ ਜੇ ਤੂੰ ਪਰਹੇਜ਼ ਨਾ ਰੱਖਿਆ, ਮੁੱਖ ਕਾਲਾ ਹੋ ਸਕਦਾ। ਇੱਕ ਵਾਰ ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ ਤੂੰ ਪਰਹੇਜ਼ ਨਾ ਰੱਖਿਆ, ਮੁੱਖ ਉਜਲਾ ਹੋਣ ਦੀ ਬਜਾਏ ਮੂੰਹ ਕਾਲਾ ਹੋ ਸਕਦਾ। ਪਾਤਸ਼ਾਹ ਦੇ ਬੜੇ ਸਖਤ ਬੋਲ ਨੇ, ਸਾਨੂੰ ਵੀ ਸਮਝਾਉਂਦੇ ਨੇ, ਇਹੀ ਮਤ ਸਿੱਖਣ ਵਾਸਤੇ ਆਏ, ਇਹਨੂੰ ਗੁਰਮਤ ਕਹਿੰਦੇ ਨੇ। ਮਹਾਰਾਜ ਪਹਿਲਾਂ ਪਰਹੇਜ਼ ਫਿਰ ਕੀ ਰੱਖਣਾ? ਜ਼ਬਾਨ ਨਾਲ ਵਾਹਿਗੁਰੂ ਜਪਣਾ, ਗੁਰਮੰਤਰ ਜਪਣਾ, ਬਾਣੀ ਪੜ੍ਹਨਾ, ਪਹਿਲਾਂ ਪਰਹੇਜ਼ ਰੱਖੀ, ਝੂਠ ਬੋਲਣ ਤੇ ਪਰਹੇਜ਼ ਕਰੀ, ਝੂਠ ਬੋਲਣਾ ਬੰਦ ਕਰ, ਤੇਰਾ ਜਪਿਆ ਨਾਮ ਸਫਲ ਹੋ ਜਾਏਗਾ। ਜੇ ਤੂੰ ਝੂਠ ਬੋਲਣਾ ਨਾ ਛੱਡਿਆ, ਫਿਰ ਝੂਠ ਸਮਾਨ ਪਾਪ ਨੇ ਕੋਈ, ਗੁਰਪ੍ਰਤਾਪ ਸੂਰਜ ਗ੍ਰੰਥ, ਝੂਠ ਸਮਾਨ ਪਾਪ ਨੇ ਕੋਈ ਨਹੀਂ, ਝੂਠ ਤੇ ਸ਼ੁਭ ਗਤ ਹੋਈ। ਤੇ ਅਗਲਾ ਪਰਹੇਜ਼ ਕਹਿੰਦੇ ਇਸ ਜ਼ਬਾਨ ਨਾਲ ਕੌੜਾ ਬੋਲਣਾ ਬੰਦ ਕਰੀ। ਜੇ ਤੂੰ ਜਪ ਕੇ ਕੌੜਾ ਬੋਲਦਾ ਰਿਹਾ, ਝਗੜਾ ਕਰਦਾ ਰਿਹਾ, ਫਿੱਕਾ ਬੋਲਦਾ ਰਿਹਾ, ਤੇਰਾ ਸਭ ਕੁਝ ਵਿਅਰਥ ਹੋ ਜਾਣਾ। ਐ ਹੋਏਗਾ ਜਿਵੇਂ ਅੰਨਾ ਬੰਦਾ ਰੱਸੀ ਵੱਟ ਕੇ ਪਿੱਛੇ ਛੱਡਦਾ, ਪਿੱਛਿਓਂ ਰੱਸੀ ਬੱਛਾ ਖਾ ਜਾਂਦਾ, ਉਹਨੂੰ ਭੁਲੇਖਾ ਰਹਿੰਦਾ, ਵੀ ਖਬਰਿਆ ਮੈਂ ਬਹੁਤ ਰੱਸੀ ਵੱਟ ਲਈ, ਪੱਲੇ ਕੁਝ ਵੀ ਨਹੀਂ ਰਹਿੰਦਾ। ਹੁਣ ਤਾਂ ਇਲੈਕਟ੍ਰੋਨਿਕ ਸਿਸਟਮ ਨਾਲ ਕੋਲੂ ਚੱਲਦੇ ਨੇ, ਪਹਿਲਾਂ ਬੈਲ ਕੋਲੂ ਨੂੰ ਗੇੜਦੇ ਸੀ ਜਿਹਦੇ ਵਿੱਚ ਤੇਲ ਕੱਢੀਦਾ ਸੀ, ਸਰੋਂ ਪੇਲ ਦੇਣੀ ਤੇ ਬੈਲਾਂ ਨੇ ਘੁੰਮੀ ਜਾਣਾ, ਉਹ ਪੀਸੀ ਜਾਣੀ ਤੇ ਤੇਲ ਨਿਕਲਣਾ। ਉਹਨੂੰ ਭਾਈ ਗੁਰਦਾਸ ਸਾਹਿਬ ਨੇ ਕਿਹਾ ਜਿਹੜਾ ਤੇਲੀ ਹੁੰਦਾ ਸੀ ਨਾ ਕੋਲੂ ਵਾਲਾ, ਉਹਨੇ ਬਲਦਾਂ ਦੀਆਂ ਅੱਖਾਂ ਤੇ ਪੱਟੀ ਬੰਨ ਦੇਣੀ, ਬਲਦ ਨੂੰ ਹੱਕ ਦੇਣਾ, ਉਹਨੇ ਘੁੰਮਣ ਲੱਗਣਾ, ਬਸ ਦੋ ਕੁ ਵਾਰ ਉਹਨੇ ਵਿੱਚ ਛੜੀ ਜੇ ਮਾਰੀ ਜਾਣੀ, ਬੈਲ ਤੁਰੀ ਜਾਣੇ, ਬੈਲਾਂ ਨੂੰ ਐਂ ਲੱਗਣਾ ਵੀ ਬਹੁਤ ਦੂਰ ਚਲੇ ਗਏ, ਕਦੋਂ ਦੇ ਚੱਲੇ ਹੋਏ ਆ, ਜਦੋਂ ਅੱਖਾਂ ਤੋਂ ਖੋਪੇ ਲਾਣੇ ਉੱਥੇ ਬੰਨੇ ਹੁੰਦੇ ਸੀ। ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚੱਲਿਓ, ਨੈਣ ਉਗਰਤ ਬਾਹੀ ਠਾਓ ਹੀ ਠਿਕਾਨੋ ਹੈ, ਜੈਸੇ ਅੰਦਰੋ ਅਚਿੰਤ ਜੇਵਰੀ ਬਟਤ। ਕਹਿੰਦੇ ਖਾਤ ਜਾਤ ਬਸ਼ਰੇ ਟਟੋਰੇ ਪਛਤਾਨੋ ਹੈ। ਉਹ ਅੰਨਾ ਬੰਦਾ ਰੱਸੀ ਵੱਟਦਾ, ਉਹਨੂੰ ਲੱਗਦਾ ਬੜੀ ਵੱਟ ਲਈ, ਬੱਚਾ ਸਭ ਕੁਝ ਖਾ ਗਿਆ, ਬੈਲਾਂ ਨੂੰ ਲੱਗਿਆ ਬੜੀ ਦੂਰ ਪਹੁੰਚ ਗਏ, ਖੋਪੇ ਅੱਖਾਂ ਤੋਂ ਲਾਹੇ ਤਾਂ ਕੋਲੂ ਦੇ ਆਲੇ ਦੁਆਲੇ ਘੁੰਮਦੇ ਨੇ। ਇੱਦਾਂ ਸਿੱਖਾ ਤੈਨੂੰ ਭੁਲੇਖਾ ਪੈ ਜਾਣੇ, ਮੈਨੂੰ 20 ਸਾਲ ਹੋ ਗਏ ਅੰਮ੍ਰਿਤ ਛਕਿਆ, ਮੈਨੂੰ 20 ਸਾਲ ਹੋ ਗਏ ਨਿਤਨੇਮ ਕਰਦਿਆਂ, ਤੂੰ ਬਾਅਦ ਵਿੱਚ ਵੇਖਣਾ ਪੱਲੇ ਕੁਝ ਨਹੀਂ ਰਹਿਣਾ। ਕਿਉਂ? ਤੂੰ ਜਪਿਆ ਵੀ ਹੈ, ਬਾਣੀ ਵੀ ਪੜ੍ਹੀ, ਪਰ ਨਾਲ ਤੂੰ ਕੌੜਾ ਵੀ ਬੋਲਿਆ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੂ ਜੀ ਨੂੰ 403-829-3000

0: हजार या फिर 403-719-4947 से संपर्क कर सकते हो। HMP कस्टम कैबिनेट्स लिमिटेड का पता है यूनिट नंबर 11 2316 स्थाई एवेन्यू नॉर्थ ईस्ट कैलगरी। प्रोग्राम का यह हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैण लई तुसी आज ही निर्वैर जौहल जी नू 403-690-8700 यानी 403-690-8700 या फिर भजन सिंह जौहल जी नू 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फेशिया स्मार्ट रिम फ्लैट रूफ अते रेनोवेशन बारे कोई भी जानकारी लैण लई तुसी रंजीत विर्क जी नू 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नू 403-770-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
1: फिक्का बोल विगुचना सुन मूर्ख मन्ना जहन नानक फिक्के बोले है तन मन फिक्का होए फिक्को फिक्का सदिये फिक्के फिक्की सोए फिक्का दरगा सुटिये मूं थुक्का फिक्के पाए। नाम जपन नाल मुख उजला होए ते जे कोई फिक्का बोले मूं थुक्का फिक्के पाए भाई ओदे मूं ते थुक्का पैंदियां। फिक्का दरगा सुटिये मुँह पाना लए सजाए कहने मुँह ते जुतियां पहन वाली सजा मिलती है। ओ पलिया रसना नाल वाहेगुरु जपे मुख पवित्र है जे उसे रसना नाल तू कौड़ा बोले तेरा मुख काला हो सकता है। तीजा परहेज ए है निंदया नहीं करनी फिर जे निंदया कीती फिर मुख उजला नहीं होना फिर मुँह काला होना है। इनू महाराज बचन कहेंगे निंदा भली किसे की नाही मनमुख मुगद करन मुंह काले तिना निंदका नर के घोर पवन। मुंह काले पए उन्हां निंदकां दे क्यों उन्हीं नाम ता जपे पर निंदिया करती बार गुरुद्वारे निकल के अद्धा अद्धा घंटा लोग जोड़े घर कोल निंदिया करदे खड़के पौड़ियां उतर के अद्धा अद्धा घंटा घर तक निंदिया करदे जाणगे ते फिर हालात पता की ने माफ करियो। कोई बंदा परस विच चौं बैंकां दे ATM कार्ड पाई फिरे चौं बैंकां दे ATM होण सज्जनों अकाउंट विच इक वी पैसा ना होवे कार्डां नूं की करो। अकाउंट विच पैसा होना चाहीदा है कार्डां दी जरूरत नहीं पैंदी। हुण तां मोबाइल तों बटन इक दबोंगे 20-50 हजार लाख रुपये जिहनूं मर्जी भेज दिओ अकाउंट च पैसा होना चाहीदा है। उह सज्जना अकाउंट विच जमा तां होना जपिया होया नाम जे किते तूं निंदिया ना कीती जे निंदिया कीती मुक जाना। इनू महाराज कहणगे फरीदा खाक ना निंदी है भाई मिट्टी दी भी निंदिया ना करी खाकू जेड ना कोए जीवन दे पैरां तले मुंह उपर होए निंदा भली किसे की नाही मुंह काले तिना निंदका नरके कोर पवन। जे तू मुख उजला चाहना फिर जिनी नाम ते आया गए मैं शकत काल नानक ते मुख उजले किती छुट्टी नाल। सत संगत चौथा परहेज चुगली ना करी ਜੇ ਉਸੇ ਜ਼ਬਾਨ ਨਾਲ ਵਾਹਿਗੁਰੂ ਜਪਿਆ, ਉਸੇ ਜ਼ਬਾਨ ਨਾਲ ਜਪਜੀ ਸਾਹਿਬ ਪੜਿਆ, ਉਸੇ ਜ਼ਬਾਨ ਨਾਲ ਚੁਗਲੀ ਕੀਤੀ ਕਿਸੇ ਦੀ ਜੀਵ ਨਾਲ, ਕੀਤਾ ਕਰਾਇਆ ਸਾਰਾ ਕੁਝ ਚਲਾ ਗਿਆ। ਇਹ ਮੈਂ ਕੋਲੋਂ ਨਹੀਂ ਕਹਿ ਰਿਹਾ, ਤੁਹਾਨੂੰ ਨਾਲ ਦੀ ਨਾਲ ਪ੍ਰਮਾਣ ਦੇ ਰਿਹਾ ਬਾਣੀ ਵਿੱਚੋਂ। ਇਹ ਗੁਰੂ ਦੀ ਮੱਤ ਹੈ, ਭਾਈ ਜਪਿਆ ਨਾਮ ਜਮ੍ਹਾਂ ਹੋ ਜਾਣਾ ਤੇਰਾ, ਪੜਿਆ ਜਪਜੀ ਸਾਹਿਬ ਜਮ੍ਹਾਂ ਹੋ ਜਾਣਾ ਤੇਰਾ, ਹਰ ਦੁੱਖ ਸੁੱਖ ਵਿੱਚ ਜਿੱਥੇ ਲੋੜ ਪਏ ਵਰਤ ਲਈ ਹੋਏ, ਤੂੰ ਨਿਤਨੇਮ ਕੀਤਾ ਗੁਰੂ ਤੇਰੇ ਨਾਲ ਖਲੋਏਗਾ। ਪਰ ਜੇ ਜਮ੍ਹਾਂ ਹੋਏਗਾ, ਜਮ੍ਹਾਂ ਤੇਰਾ ਤਾਂ ਹੋਣਾ ਜੇ ਤੂੰ ਉਹ ਵਿੱਚੋਂ ਨਿੰਦਿਆ ਚੁਗਲੀ ਨਾ ਕਰੇ, ਜੇ ਚੁਗਲੀ ਕੀਤੀ ਫਿਰ ਗਿਆ ਸਭ ਕੁਝ। ਸਾਹਿਬ ਕਹਿੰਦੇ ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਦਿਆਂ ਉਸਦਾ ਸਭ ਗਿਆ, ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਮੂੰਹ ਕੱਢ ਨਾ ਸਕੇ ਉਸਦਾ ਕਾਲਾ ਪਿਆ। ਮੂੰਹ ਉਜਲਾ ਨਹੀਂ ਹੋਣਾ, ਮੂੰਹ ਕਾਲਾ ਹੋਣਾ ਦਰਗਾਹ ਚ, ਕਿਉਂ? ਤੂੰ ਚੁਗਲੀ ਕਰਕੇ ਕਿਸੇ ਦੀ ਨੌਕਰੀ ਵਿਗਾੜ ਦਿੱਤੀ, ਤੂੰ ਚੁਗਲੀ ਕਰਕੇ ਕਿਸੇ ਦਾ ਕੰਮ ਵਿਗਾੜ ਦਿੱਤਾ, ਤੂੰ ਚੁਗਲੀ ਕਰਕੇ ਕਿਸੇ ਦਾ ਘਰ ਉਜਾੜ ਦਿੱਤਾ, ਤੂੰ ਚੁਗਲੀ ਕਰਕੇ ਕਿਸੇ ਦੀ ਲੜਾਈ ਕਰਾ ਦਿੱਤੀ ਹੈ, ਤੂੰ ਚੁਗਲੀ ਕਰਕੇ ਕਿਸੇ ਦਾ ਘਰ ਤੋੜ ਦਿੱਤਾ, ਤੇਰਾ ਦਰਗਾਹ ਵਿੱਚ ਮੁੱਖ ਉਜਲਾ ਨਹੀਂ ਕਾਲਾ ਹੋਣਾ। ਇਸ ਲਈ ਜਿਸ ਅੰਦਰ ਚੁਗਲੀ ਚੁਗਲੋ ਵੱਜੇ, ਕੀਤਾ ਕਰਦਿਆਂ ਉਸਦਾ ਸਭ ਗਿਆ। ਜੇ ਚਾਹੁੰਦੇ ਹੋ ਜਪਿਆ ਨਾਮ ਸਫਲ ਹੋਵੇ, ਫਿਰ ਜ਼ਬਾਨ ਦਾ ਚੌਥਾ ਪਰਹੇਜ਼ ਚੁਗਲੀ ਨਾ ਕਰੀ। ਇੱਕ ਪ੍ਰਮਾਣ ਮੈਂ ਤੁਹਾਨੂੰ ਅਸਰ ਦੀ ਵਾਰ ਵਿੱਚੋਂ ਹੋਰ ਕਹਿਣਾ ਹੈ। ਪਾਤਸ਼ਾਹ ਨੇ ਬਚਨ ਕਿਹਾ, ਜਿਸ ਮਾਲਕ ਦੀ ਨੌਕਰੀ ਕਰੀਏ ਨਾ, ਉਹ ਦੋ ਗੱਲਾਂ ਤੇ ਖੁਸ਼ ਹੁੰਦਾ ਹੈ। ਇੱਕ ਤੇ ਮਾਲਕ ਦੀ ਆਗਿਆ ਮੰਨੇ, ਮਾਲਕ ਦੀ ਆਗਿਆ ਮੰਨੇ ਮਾਲਕ ਖੁਸ਼ ਹੁੰਦਾ ਹੈ। ਦੂਜਾ, ਮਾਲਕ ਦੀ ਬਰਾਬਰੀ ਨਾ ਕਰੇ, ਮਾਲਕ ਦੀ ਕਹਿਣਾ ਮੰਨੇ ਮਾਲਕ ਦੀ ਬਰਾਬਰੀ ਨਾ ਕਰੇ। ਔਰ ਮਾਲਕ ਕੀ ਦਿੰਦਾ ਹੈ? ਮਾਲਕ ਉਹਨੂੰ ਸੋਭਾ ਦਿੰਦਾ ਹੈ, ਆਪਣੇ ਨਾਲ ਬਿਠਾਉਣ ਲੱਗ ਪੈਂਦਾ, ਆਪਣੇ ਬਰਾਬਰ ਬਿਠਾ ਕੇ ਖਲਾਉਣ ਲੱਗ ਪੈਂਦਾ, ਮੇਰਾ ਪੁਰਾਣਾ ਵਰਕਰ ਹੈ। ਔਰ ਸਾਧ ਸੰਗਤ, ਦੂਜਾ ਮਾਲਕ ਉਹਨੂੰ ਇਕੱਲੀ ਸੋਭਾ ਨਹੀਂ ਉਹ ਦਿੰਦਾ, ਉਹਦੀ ਤਨਖਾਹ ਵੀ ਦੁੱਗਣੀ ਕਰ ਦਿੰਦਾ। ਇੱਦਾਂ ਸਿੱਖਾਂ ਮਾਲਕ ਦਾ ਗੁਰੂ ਦਾ ਹੁਕਮ ਮੰਨ ਕੇ ਤੁਰੀ, ਜੇ ਤੂੰ ਗੁਰਮਤ ਸਿੱਖ ਕੇ ਤੁਰ ਪਿਆ ਜ਼ਿੰਦਗੀ 'ਚ, ਤੈਨੂੰ ਸੋਭਾ ਲੋਕ ਵਿੱਚ ਮਿਲੇਗੀ, ਤੇ ਤੇਰੀ ਦਰਗਾਹ ਵਿੱਚ, ਰੱਬ ਦੇ ਦਰਗਾਹ ਵਿੱਚ, ਪਰਲੋਕ ਵਿੱਚ ਤੇਰੀ ਤਨਖਾਹ ਦੁੱਗਣੀ ਹੋ ਜਾਏਗੀ, ਭਾਵ ਜਿੰਨਾ ਤੂੰ ਜਪਿਆ ਤੈਨੂੰ ਦੁੱਗਣਾ ਹੋ ਕੇ ਮਿਲਣਾ। ਆਸਾ ਦੀ ਵਾਰ ਵਿੱਚੋਂ ਪੌੜੀ। ਉੱਥੇ ਸਾਹਿਬ ਕਹਿੰਦੇ, ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ। ਭਾਈ ਉਹ ਚੱਕਰ ਜਿਹੜਾ ਖਸਮ ਦੇ ਭਾਣੇ ਵਿੱਚ, ਰਜ਼ਾ 'ਚ, ਹੁਕਮ 'ਚ ਕਹਿਣਾ ਮੰਨ ਕੇ ਤੁਰਦਾ, ਉਹਨੂੰ ਕੀ ਮਿਲਦਾ? ਕਹਿੰਦੇ ਹੁਰਮਤ ਤੇ ਸਨੋ ਅਗਲੀ। ਹੁਰਮਤ ਦਾ ਅਰਥ ਹੁੰਦਾ ਵਡਿਆਈ, ਹੁਰਮਤ ਦਾ ਅਰਥ ਹੈ ਸੋਭਾ, ਹੁਰਮਤ ਦਾ ਅਰਥ ਹੈ ਇਹ ਫਾਰਸੀ ਦਾ ਸ਼ਬਦ ਇੱਜ਼ਤ। ਕਹਿੰਦੇ ਉਹਦੀ ਇੱਜ਼ਤ ਮਾਲਕ ਦੀ ਨਜ਼ਰ ਵੱਧ ਜਾਂਦੀ। ਮਾਲਕ ਕਹਿੰਦਾ ਮੇਰਾ ਪੁਰਾਣਾ ਵਰਕਰ ਹੈ, ਬਰਾਬਰ ਬਿਠਾਉਣ ਲੱਗ ਪੈਂਦਾ, ਬਰਾਬਰ ਖਲਾਉਣ ਲੱਗ ਪੈਂਦਾ, ਬਰਾਬਰ ਸਤਿਕਾਰ ਦੇਣ ਲੱਗ ਪੈਂਦਾ। ਹੁਰਮਤ ਤਿਸਨੋ ਅਗਲੀ, ਉਹ ਵਜੋ ਪੀ ਦੂਣਾ ਖਾਏ। ਵਜੋ ਪੀ ਦੂਣਾ ਖਾਏ ਦਾ ਅਰਥ ਹੈ ਉਹਦੀ ਤਨਖਾਹ ਦੁੱਗਣੀ ਹੋ ਜਾਂਦੀ ਹੈ। ਤੂੰ ਜਪਿਆ ਥੋੜ੍ਹਾ, ਉੱਥੇ ਦਰਗਾਹ 'ਚ ਦੁੱਗਣਾ ਹੋ ਕੇ ਮਿਲਣਾ। ਤੂੰ ਪੁੰਨ ਥੋੜ੍ਹਾ ਕੀਤਾ, ਦਰਗਾਹ 'ਚ ਦੁੱਗਣਾ ਹੋ ਕੇ ਮਿਲਣਾ। ਕਿਉਂ? ਤੂੰ ਆਪਣੇ ਮਾਲਕ ਦਾ ਵਫ਼ਾਦਾਰ ਹੈ, ਕਹਿਣੇ ਵਿੱਚ ਹੈ। ਫਿਰ ਅਗਲੀ ਪੰਕਤੀ ਕਹੀ, ਹੁਰਮਤ ਤਿਸ ਨੂੰ ਅਗਲੀ, ਉਹ ਵਜੋ ਪੀ ਦੂਣਾ ਖਾਏ। ਤੇ ਅਗਲੀ ਗੱਲ ਕਹੀ, ਖਸਮੇ ਕਰੇ ਬਰਾਬਰੀ, ਪਰ ਖਸਮ ਦੀ ਬਰਾਬਰੀ ਨਾ ਕਰੀ। ਜੇ ਆਪਣੇ ਮਾਲਕ ਦੀ ਬਰਾਬਰੀ ਕਰਨ ਬਹਿ ਗਿਆ, ਖਸਮੇ ਕਰੇ ਬਰਾਬਰੀ। ਕਹਿੰਦੇ ਭਾਈ ਜਿਹਨੇ ਖਸਮ ਦੀ ਬਰਾਬਰੀ ਕਰਨੀ ਸ਼ੁਰੂ ਕਰ ਦਿੱਤੀ, ਉਹਦੀ ਅੱਗੋਂ ਹੁਰਮਤ ਗਵਾਚ ਜਾਂਦੀ ਹੈ, ਇੱਜ਼ਤ ਸੋਭਾ ਗਵਾਚ ਜਾਂਦੀ ਹੈ, ਉਹਦੇ ਅੰਦਰ ਫਿਰ ਕੀ ਪੈਂਦਾ? ਸ਼ਰਮਿੰਦਗੀ। ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਇੱਥੇ ਗੈਰਤ ਦਾ ਅਰਥ ਸ਼ਰਮਿੰਦਗੀ ਹੈ। ਕਹਿੰਦੇ ਅੰਦਰੋਂ ਸ਼ਰਮਿੰਦਾ ਹੁੰਦਾ ਆਪਣੇ ਮਾਲਕ ਦੀਆਂ ਬਰਾਬਰੀਆਂ ਕਰਨ। ਸਿੱਖ ਕਦੇ ਗੁਰੂ ਦੀ ਬਰਾਬਰੀ ਨਹੀਂ ਕਰੇਗਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਮਹਾਰਾਜ ਨਾਲ ਸੇਵਾ ਕਰਦੇ, ਇੱਕ ਦਿਨ ਤੁਰੇ ਜਾਂਦਿਆਂ ਜਾਂਦਿਆਂ ਨਾ, ਇੱਕ ਬਾਂਹ ਮੇਰੇ ਸੱਚੇ ਪਾਤਸ਼ਾਹ ਤੋਂ ਸੱਜੀ ਬਾਂਹ ਅੱਗੇ ਹੋ ਗਈ ਗੁਰੂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ। ਜਦੋਂ ਬਾਬਾ ਅਮਰਦਾਸ ਦੋ ਕਦਮ ਅੱਗੇ ਹੋਏ ਆ, ਬਾਂਹ ਗੁਰੂ ਤੋਂ ਅੱਗੇ ਚਲੀ ਗਈ, ਤੇ ਇੱਕਦਮ ਮਨ ਚ ਆਇਆ, ਤੇਰਾ ਗੁਰੂ ਦੋ ਕਦਮ ਪਿੱਛੇ ਹੈ, ਤੂੰ ਅਗਾਂਹ ਹੋ ਗਏ। ਮਨ ਚ ਐਸੀ ਸ਼ਰਮਿੰਦਗੀ। ਅਗਲੇ ਦਿਨ ਉਹ ਬਾਂਹ ਨਾ इतिहास कहिंदा है बाबे अमरदास ने कपड़े नाल बंध के गल नाल लटका ली। श्री गुरु अंगद देव महाराज पुछदे, बाबा अमरदास जी बांह नूं की होया, बांह क्यों बन्नी हुई है? ते हाथ जोड़ के कहा, ने खसम बराबरी की है, इन्हें खसम बेदबी की है, ये बांह खसम बेदबी च मारी गई है, ये हुण मारी हुई बांह नूं बन्निया होया ने खसम बराबरी की। धन गुरु अंगद साहब महाराज ने कहा, बाबा अमरदास जाओ तुसी बख्शे गए। जिस सिख दे अंदर गुरु दे प्रति इन्ना भय आ जाए, अदब आ जाए, वह बख्शिया जाता है। नहीं तो गुरु नानक साहब महाराज कहिंदे, खसम करे बराबरी फिर गैरत अंदर पाए। कहिंदे रब की दरगाह विच उहदी तनखाह भी जांदी लगदी। खसम करे बराबरी फिर गैरत अंदर पाए, वह वजो गवाए अपना, उन्हें तनखा भी गवा ली, वह वजहों गवाए अपना। मोहे मोह पाना खाए, रब की दरगाह च मुंह ते जुतियां पैंदियां ने, मुख उजला नहीं काला हुंदा, क्यों? उन्हें अपने खसम दी मालक की बराबरी की है। नौकरी ईमानदारी नाल करे, मालक की आग्या च करे, और साथ संगत बराबरी ना करे, मालक उहदी तनखा भी वधाउंदा है, मालक उहदी सोभा वड्याई भी करदा, मालक बराबर भी बिठाउण लग पैंदा है। ये गुरु फिर बराबर बिठा के वड्याई दिंदा है। गुरसिखां अंदर सतगुरु श्रोमणी गुरद्वारा प्रबंधक कमेटी का लंबा समा एक सज्जन प्रधान रहे ने। नाम असी इसलिए नहीं लईदा क्योंकि साध संगत साडा सुभाव बन गया, लोगों च कमियां कढ़नी ये साढ़े सुभाव का हिस्सा बन गया। असी 99 गुण नहीं वेखांगे, एक औगुण की चर्चा बड़े जोर शोर से करांगे। बंदा कोई परफेक्ट नहीं, सारी दुनिया इम्परफेक्ट है, कोई दावा नहीं कर सकता मेरे तो कदे नहीं गलती हुई, गलती किसे तो भी हो सकती। खैर वो बड़ा लंबा समा कौम विच उन्हें सेवा निभाई। एक दिन एक लोकल गुरुद्वारा है, वह श्रोमणी गुरुद्वारा प्रबंधक कमेटी के अधीन है, उत्थे सवेरे सवक्त ही पहुंच गए। 9 बजदिया दरबार में जाके मत्था टेक के दफ्तर चले गए। जो दफ्तर गए ना, मैनेजर की कुर्सी खाली, मैनेजर साहब आए नहीं अजे, और साध संगत वह इदा दे प्रधान रहे। चलन लगे प्रशादे आप नाल बन के तुरने, ये नहीं भी 20 किलोमीटर तो फोन मार देना मैं गुरुद्वारे रुकना है तो पनीर आले पकौड़े कट लो, इदा दे नहीं सी प्रधान। अपना प्रशादा आप बन के तुरना नाल, ते मन चाहिया भी चलो 2 प्रशादे बन्ने ने, जदों तक मैनेजर साहब आने मैं दफ्तर च बह के खा लैना। आके उन्हें पहला सेवादार नूं पुछया जिहड़ा दफ्तर में सी, कहने मैनेजर साहब, वो कहने जी हजे आए नहीं, अगे ते आ जांदे ने कोई कम करके लेट होणगे, आए नहीं है। कहने अच्छा, वो जदों प्रधान जी इन्ना पुछ के ना, जिहड़ी मैनेजर की कुर्सी है तुहानूं पता थोड़ी वड्डी हुंदी है सामने टेबल दे दूजियां छोटियां, तो प्रधान साहब घूम के जदों मैनेजर की कुर्सी ते बहन लगे ते जिहड़ा सेवादार सी ना, उहने नहीं पछाणिया कि प्रधान है। उहने मूहरे टोक के कहा, सरदार जी ये मैनेजर साहब की कुर्सी है, तुसी नहीं बह सकते, जे बहनो ओ बैठो कुर्सी, आ कुर्सियां लगियां उधर बैठो। सरदार जी मैनेजर साहब की कुर्सी है, बाबा जी तुसी नहीं बह सकते। वह प्रधान रुक गया, उन्हें मन च सोचा भी लगता सेवादार ने पछाणिया नहीं कि मैं प्रधान। कहने चल कोई गल नहीं बई, छोटी कुर्सी ते बह गए, टेबल ते पिया लैंडलाइन फोन जेड़ा है वह कुर्सी ते बह के छोटी ते, जदों प्रधान साहब ने फोन अपने वाल खुचे खिच के डायल करन लगे ना किसी नूं नंबर, ते चाह पानी पिलाउण वाला सेवादार कहिंदा, सरदार जी ये मैनेजर साहब का फोन है, तुसी नहीं बर सकते, जे गल करनी मैं बाहरों पीसीओ तो करवा दिना, ये दफ्तर की इजाजत तो बगैर फोन नहीं साडा बर सकते। वह बड़े हैरान होए भी सेवादार किदां दा रखे ने, फोन तो भी रोकता। वो जिहड़े नाल दे 2-3 बंदे सी प्रधान जी दे, वह कहिंदे जी इहनू कही उहनां रोकदा, कहिंदे नहीं दसना नहीं है। हुण ना उहनां फोन कीता, ना मैनेजर की कुर्सी ते बैठे, सादी जी कुर्सी ते बह के उड़ीकदे रहे। 2 प्रशादे हाथ की तली ते कोल सी लैके उहनां छक लए। अद्धे घंटे नूं मैनेजर साहब आ गए, जदों उहनां देखिया प्रधान जी तां हाथ जोड़ के कहिंदे जी मैं बच्चिआं नूं छड्डण गया सी, उह स्कूले छड्डण गया, आह गल हो गई, मैं तां लेट हो गया। कहने चल कोई गल नहीं, लेट हो गया वह गल बाद दी है, पहला आर्डर बुक लेके आ ते आ जिहड़ा सेवादार इहदा नाम दस की है। कहने जी कोई गलती की है, नाले तुसी प्रधान जी आ कुर्सी ते बैठो। कहने नहीं नहीं ये तेरी कुर्सी है बई, ਉਹ ਜਦੋਂ ਪ੍ਰਧਾਨ ਜੀ ਕਹਿਣ ਤੇ ਜਿਹੜਾ ਪਾਣੀ ਪਿਲਾਉਣ ਵਾਲਾ ਸੇਵਾਦਾਰ ਉਹ ਹੁਣ ਸਮਝ ਗਿਆ, ਡਰ ਗਿਆ ਵੀ ਇਹ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ। ਮੈਂ ਏਡੇ ਵੱਡੇ ਪ੍ਰਧਾਨ ਨੂੰ ਰੋਕ ਦਿੱਤਾ। ਪ੍ਰਧਾਨ ਸਾਹਿਬ ਕਹਿੰਦੇ ਆਰਡਰ ਬੁੱਕ ਲੈ ਕੇ ਆਓ, ਇਹ ਜਿਹੜਾ ਸੇਵਾਦਾਰ ਹੈ ਇਹਦਾ ਨਾਮ ਦੱਸ ਕੀ ਹੈ। ਸਭ ਤੋਂ ਪਹਿਲਾਂ ਤੈਨੂੰ ਦੋ ਤਰੱਕੀਆਂ ਦੇਣੀਆਂ ਨੇ, ਤੇਰੀ ਤਨਖਾਹ ਦੁੱਗਣੀ ਕਰਨੀ ਹੈ। ਇਹ ਬੰਦੇ ਨੇ ਤੇਰੀ ਗੈਰ ਹਾਜ਼ਰੀ ਵਿੱਚ ਵੀ ਇਮਾਨਦਾਰੀ ਨਾਲ ਡਿਊਟੀ ਕੀਤੀ, ਤੇਰੀ ਗੈਰ ਹਾਜ਼ਰੀ ਵਿੱਚ ਬੰਦੇ ਨੇ ਡਿਊਟੀ ਇਮਾਨਦਾਰੀ ਨਾਲ ਕੀਤੀ ਹੈ, ਇਹਨੂੰ ਦੋ ਤਰੱਕੀਆਂ ਦੇਣੀਆਂ ਨੇ ਤੇ ਤਨਖਾਹ ਦੁੱਗਣੀ ਕਰਨੀ ਹੈ। ਆਰਡਰ ਬੁੱਕ ਲੈ ਕੇ ਆ ਸਾਧ ਸੰਗਤ, ਇਹਨੂੰ ਕਹਿੰਦੇ ਨੇ ਸੇਵਾ ਕਰਨੀ। ਔਰ ਦੂਜੇ ਪਾਸੇ ਯਾਦ ਰੱਖੋ, ਤਾਂ ਦੁਨਿਆਵੀ ਤਨਖਾਹ ਤੇ ਦੁਨਿਆਵੀ ਤਰੱਕੀ ਹੈ, ਸਿੱਖਾ ਗੁਰੂ ਦੀ ਗੈਰ ਹਾਜ਼ਰੀ ਵਿੱਚ ਵੀ ਯਾਦ ਰੱਖੀ ਤੈਨੂੰ ਗੁਰੂ ਵੇਖ ਰਿਹਾ, ਤੈਨੂੰ ਰੱਬ ਦੀ ਦਰਗਾਹ ਦੀ ਤਰੱਕੀ ਮਿਲ ਜਾਏ। ਬਸ ਇੱਥੇ ਸਾਨੂੰ ਭੁੱਲ ਜਾਂਦਾ, ਮੈਨੂੰ ਕਿਹੜਾ ਕੋਈ ਵੇਖਦਾ। ਸਾਡੀ ਮੱਤ ਵੀ ਯਾਦ ਰਵੇ, ਸਿੱਖਾ ਤੈਨੂੰ ਹਰ ਥਾਂ ਤੇ ਯਾਦ ਰਵੇ ਗੁਰੂ ਦੀ ਮੱਤ। ਜਿੱਦਣ ਗੁਰਮਤ ਤੇਰੇ ਅੰਦਰ ਵਸ ਗਈ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਉਦਣ ਤੇਰੀ ਤਰੱਕੀ ਵੀ ਹੋਏਗੀ, ਤੇਰੀਆਂ ਤਨਖਾਹਾਂ ਵੀ ਦੁੱਗਣੀਆਂ, ਭਾਵ ਇਹ ਦੁਨੀਆਂ ਵਿੱਚ ਵੀ ਤੇਰੀ ਤਰੱਕੀ ਹੋਏਗੀ, ਰੱਬ ਦੀ ਦਰਗਾਹ ਵਿੱਚ ਤੇਰਾ ਧਨ ਦੁੱਗਣਾ ਹੋਊਗਾ। ਉਹ ਵਜੋ ਭੀ ਦੂਣਾ ਖਾਏ, ਉਹਦੀ ਤਨਖਾਹ ਦੁੱਗਣੀ ਉਹ ਮਿਲਦੀ। ਇਸ ਲਈ ਗੁਰੂ ਦੀ ਮੱਤ ਆਪਾਂ ਯਾਦ ਰੱਖਣੀ। ਅੱਛਾ, ਗੁਰੂ ਦੀ ਦਿੱਤੀ ਹੋਈ ਮੱਤ, ਮੈਂ ਫਿਰ ਬੇਨਤੀ ਕਹੀ, ਭੁੱਲ ਜਾਂਦੀ ਕਈ ਵਾਰ, ਵਿਸਰ ਜਾਂਦਾ ਬੰਦਾ। ਇਸੇ ਲਈ ਅਰਦਾਸ ਕਰਨੀ ਮਹਾਰਾਜ, ਭੁੱਲੇ ਨਾ ਕਦੇ, ਵਿਸਰ ਨਾ ਜਾਵੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਰਹਿਣ ਵਾਲੇ ਬੰਦੇ, ਜਿਹੜੇ ਪਾਤਸ਼ਾਹ ਨੇ ਮੂਲੇ ਖੱਤਰੀ ਨੂੰ, ਦੁਨੀ ਚੰਦ ਨੂੰ ਨਾਲ ਮਹਾਰਾਜ ਲੈ ਕੇ ਜਾਂਦੇ ਸੀ ਨਾ, ਉਹ ਬੰਦੇ ਇੱਕ ਦਿਨ ਭੁੱਲ ਗਏ ਗੁਰੂ ਦੀ ਮੱਤ। ਮੂਲੇ ਖੱਤਰੀ ਨੂੰ ਨਾਲ ਲੈ ਜਾਂਦੇ ਨੇ ਸਿਆਲਕੋਟ ਇਲਾਕੇ ਵਿੱਚ, ਨਾਲ ਰਹਿ ਕੇ ਪ੍ਰਚਾਰ ਕਰਦੇ ਨੇ। ਮੂਲੇ ਖੱਤਰੀ ਨੂੰ ਇਸ ਗੱਲ ਦਾ ਸੱਚ ਦਾ ਗਿਆਨ ਹੈ ਕਿ ਜਿਉਣਾ ਝੂਠ ਹੈ, ਮਰਨਾ ਸੱਚ ਹੈ। ਪਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰੀਖਿਆ ਪਾਈ, ਉਹ ਮੂਲੇ ਨੂੰ ਭੁੱਲ ਗਿਆ ਕਿ ਬਾਹਰ ਗੁਰੂ ਨਾਨਕ ਅੰਤਰ ਜਾਮੀ ਹੈ। ਆਪਣੇ ਘਰ ਵਾਲੀ ਨੂੰ ਕਹਿੰਦਾ, ਕਹਿਦੇ ਘਰ ਨਹੀਂ ਹੈ, ਜਿਹੜਾ ਦਰਵਾਜੇ 'ਚ ਖੜਾ ਉਹ ਗੱਲ ਭੁੱਲ ਗਿਆ ਮਨ ਚੋਂ ਕਿ ਜਿਹੜਾ ਗੁਰੂ ਦਰਵਾਜੇ 'ਚ ਖੜਾ ਉਹ ਤਾਂ ਅੰਤਰ ਜਾਮੀ ਹੈ। ਗੁਰੂ ਦਾ ਉਪਦੇਸ਼ ਭੁੱਲ ਗਿਆ ਕਿ ਗੁਰੂ ਅੰਤਰ ਜਾਮੀ ਹੈ, ਘਰ ਵਾਲੀ ਨੂੰ ਕਹਿ ਦਿੱਤਾ। ਕਹਿਦੇ ਫਿਰ ਮੂਲਾ ਘਰ ਨਹੀਂ ਹੈ, ਉਹਨੇ ਕਹਿ ਦੀ ਉਹ ਘਰ ਨਹੀਂ ਹੈ। ਪਾਤਸ਼ਾਹ ਨੇ ਕਿਹਾ, ਮਰਦਾਨੇ ਉਹਨੂੰ ਕਹਿ ਇੱਕ ਵਾਰ ਫਿਰ ਪੁੱਛ ਲਾ। ਫਿਰ ਪੁੱਛਿਆ, ਫਿਰ ਜਵਾਬ ਦਿੱਤਾ। ਤੀਜੀ ਵਾਰ ਜਦੋਂ ਕਿਹਾ ਘਰ ਨਹੀਂ ਹੈ, ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭੁੱਲੇ ਨੂੰ ਰਸਤੇ ਪਾਇਆ ਜਾ ਸਕਦਾ, ਮਰਦਾਨਿਆ ਮੂਲੇ ਨੂੰ ਵਿਸਰ ਗਿਆ, ਭੁੱਲਿਆ ਨਹੀਂ ਹੈ। ਤਿੰਨ ਵਾਰ ਇਸ ਲਈ ਆਵਾਜ਼ ਦਿੱਤੀ ਹੈ, ਸ਼ਾਇਦ ਭੁੱਲੇ ਨੂੰ ਯਾਦ ਆ ਜਾਏ ਕਿ ਗੁਰੂ ਅੰਤਰ ਜਾਮੀ ਹੈ, ਗੁਰੂ ਅੰਤਰ ਜਾਮੀ ਹੈ। ਇਹਨੂੰ ਭੁੱਲੇ ਨੂੰ ਹੁਣ ਵਿਸਰ ਗਿਆ, ਵਿਸਰਿਆ ਹੋਇਆ ਬੜਾ ਦੂਰ ਜਾ ਡਿੱਗਦਾ। ਫਿਰ ਪਾਤਸ਼ਾਹ ਨੇ ਕਿਹਾ, ਅੱਛਾ ਬਈ, ਜੇ ਨਹੀਂ ਤਾਂ ਫਿਰ ਨਹੀਂ ਹੋਣਾ, ਚਲੇ ਗਏ। ਥੋੜੀ ਦੇਰ ਬਾਅਦ ਰੌਲਾ ਪੈ ਗਿਆ ਮੂਲੇ ਦੇ, ਸੱਪ ਲੜ ਗਿਆ। ਮੁਰਸ਼ਦ ਹੋਇਆ, ਚੁੱਕ ਕੇ ਲੈ ਕੇ ਆਏ। ਮਹਾਰਾਜ ਨੇ ਉਹਦੇ ਘਰ ਵਾਲੀ ਨੂੰ ਕਿਹਾ, ਬੇਟਾ, ਗੁਰੂ ਨਾਲ ਝੂਠ ਬੋਲਣਾ ਸਭ ਤੋਂ ਵੱਡਾ ਪਾਪ ਹੈ। ਅੱਜ ਜੇ ਮੂਲਾ ਹੋਸ਼ ਵਿੱਚ ਹੁੰਦਾ ਨਾ, ਮਾਫੀ ਮੰਗ ਲੈਂਦਾ, ਅੱਜ ਹੀ ਬਖਸ਼ਿਆ ਜਾਣਾ ਸੀ। ਪਰ ਇਹ ਜ਼ਹਿਰ ਚੜ੍ਹਨ ਕਰਕੇ ਬੇਹੋਸ਼ ਹੋ ਗਿਆ, ਹੁਣ ਬਖਸ਼ਿਆ ਨਹੀਂ ਜਾ ਸਕਦਾ। ਹੁਣ ਆਉਣ ਵਾਲੇ ਸਮੇਂ ਵਿੱਚ ਕਿਤੇ ਬਖਸ਼ਾਂਗੇ, ਦਸਵੇਂ ਜਾਮੇ 'ਚ ਵੇਖਾਂ। ਤੁਸੀਂ ਇਤਿਹਾਸ ਪੜ੍ਹਦੇ ਹੋ, ਨੰਦੇੜ ਸਾਹਿਬ ਜਾਓ ਤੇ ਸ਼ਿਕਾਰਘਾਟ ਗੁਰਦੁਆਰਾ ਬਣਿਆ, ਪਹਿਲੇ ਜਾਮੇ ਦਾ ਸਹਿ ਦੀ ਜੂਨ 'ਚ ਵਾਰ ਵਾਰ ਜੰਮਦਾ ਮਰਦਾ, ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਦਸਵੇਂ ਜਾਮੇ ਵਿੱਚ ਦਸਮ ਪਿਤਾ ਨੇ ਉਹਨੂੰ ਮੁਕਤ ਕੀਤਾ। ਫਿਰ ਉਹ ਵੀ ਸਾਨੂੰ ਸਮਝਾਉਣ ਲਈ, ਸਿੱਖੋ ਕਿਤੇ ਭੁੱਲ ਨਾ ਜਾਇਓ, ਭੁੱਲਿਆ ਹੋਇਆ ਫਿਰ ਰਾਹ ਤੇ ਪੈ ਜਾਂਦਾ, ਭੁੱਲੇ ਹੋਏ ਨੂੰ ਯਾਦ ਆ ਜਾਂਦਾ। ਅਰਦਾਸ ਕਰੀ ਕਿਤੇ ਵਿਸਰ ਨਾ ਜਾਵੇ, ਵਿਸਰਿਆ ਹੋਇਆ ਕਈ ਜਨਮ ਅੱਗੇ ਜਾ ਕੇ ਡਿੱਗਦਾ। ਇਸ ਲਈ ਅਰਦਾਸ ਕਰ ਕਿ ਵਿਸਰ ਨਾ ਹੀ ਦਾ ਤਾਰ, ਆਪਣਾ ਨਾਮ ਦਿਓ। ਮਤ ਦੇਖ ਭੁੱਲਾ ਵਿਸਰੈ, ਤੇਰਾ ਚੇਤਨ ਆਵੇ ਨਾਉ। ਹੇ ਵਾਹਿਗੁਰੂ, ਮਤਾਂ ਕਦੇ ਅਸੀਂ ਵਿਸਰ ਨਾ ਜਾਈਏ। ਭੁੱਲੇ ਹੋਏ ਨੂੰ ਯਾਦ ਕਰਾ ਦਿਓ ਵੀ ਮੇਰਾ ਅੱਜ ਪਾਠ ਰਹਿ ਗਿਆ, ਭੁੱਲੇ ਹੋਏ ਨੂੰ ਯਾਦ ਕਰਾ ਦਿਓ ਤੂੰ ਰਾਹ ਤੇ ਪੈ, ਭੁੱਲੇ ਹੋਏ ਨੂੰ ਯਾਦ ਕਰਾ ਦਿਓ ਤੂੰ ਗਲਤ ਕਰ ਰਿਹਾ। ਮਹਾਰਾਜ ਕਿਤੇ ਵਿਸਰ ਨਾ ਜਾਵੇ, ਭੁੱਲਿਆ ਬੰਦਾ ਭੁੱਲ ਕਰਕੇ ਮਾਫ਼ੀ ਮੰਗ ਲੈਂਦਾ, ਵਿਸਰਿਆ ਹੋਇਆ ਬੰਦਾ ਉਹਨੂੰ ਇਹ ਚਿੱਤੇ ਵਿੱਚ ਨਹੀਂ ਆਉਂਦਾ ਮੈਂ ਗਲਤੀ ਕੀਤੀ, ਚਿੱਤੇ ਵਿੱਚ ਹੀ ਨਹੀਂ ਆਉਂਦਾ। ਗਲਤੀ ਕਰਕੇ ਯਾਦ ਆਉਣਾ ਦਾ ਮਤਲਬ ਭੁੱਲ ਕੇ ਯਾਦ ਆਇਆ, ਤੇ ਵਿਸਰੇ ਹੋਏ ਨੂੰ ਤਾਂ ਇਹ ਵੀ ਮਾਣ ਰਹਿੰਦਾ ਮੈਂ ਤਾਂ ਕੋਈ ਗਲਤੀ ਨਹੀਂ ਕੀਤੀ। ਮੈਂ ਇੱਦਾਂ ਦੇ ਬੰਦੇ ਵੇਖੇ ਜਿਹੜੇ ਦਰਬਾਰ ਸਾਹਿਬ ਦੀ ਪਰਕਰਮਾ ਚ ਭੁੱਲੇ ਹੋਏ, ਪੁੱਠੀ ਪਰਕਰਮਾ ਐ ਕਰਦੇ ਸੀ, ਐ ਮੂੰਹ ਚੁੱਕਿਆ ਚਾਰ ਬੰਦੇ ਪਿੱਛੇ, ਇਸੇ ਗੱਲ ਦਾ ਮਾਣ ਸੀ ਮੇਰੇ ਕੋਲ ਆਇਆ, ਮੇਰੇ ਕੋਲ ਆਇਆ। ਇੱਕ ਸਕਿੰਟ ਵਿੱਚ ਜਦੋਂ ਸਭ ਕੁਝ ਗੁਆਚਿਆ, ਅੱਜ ਉਹ ਬੰਦੇ ਮੂੰਹ ਵਿਖਾਉਣ ਦੇ ਯੋਗ ਨਹੀਂ, ਮੈਂ ਨਹੀਂ ਕਿਤੇ ਬਾਹਰ ਨਿਕਲਦੇ ਵੇਖੇ, ਜਿਹੋ ਜਿਹਾ ਕਰਮ ਬੰਦੇ ਤੋਂ ਹੋ ਜਾਂਦਾ। ਇਸ ਲਈ ਭੈ ਵਿੱਚ ਡਰ ਵਿੱਚ ਰਹਿਣਾ ਚਾਹੀਦਾ। ਗੁਰੂ ਦੇ ਭੈ ਵਿੱਚ ਸਿੱਖ ਨੇ ਜੀਣੇ, ਨਾਲ ਅਰਦਾਸ ਕਰਨੀ ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨ ਆਵੇ ਨਾ। ਚੌਥੀ ਮਾਇਆ ਬੰਦੇ ਕੋਲ ਰਾਜ ਸੱਤਾ ਆਉਂਦੀ ਹੈ, ਵੱਡੇ ਵੱਡੇ ਰਾਜੇ ਤੁਹਾਡੇ ਕੋਲ ਆਉਣ ਲੱਗ ਪੈਂਦੇ ਨੇ। ਮੈਂ ਇੱਕ ਦਿਨ ਇੱਕ ਮਹਾਂਪੁਰਸ਼ਾਂ ਦੇ ਅਸਥਾਨ ਤੇ ਕਿਹਾ, ਜਿਹੜੇ ਡੇਰੇ ਵਿੱਚ ਰਾਜੇ ਆਉਣ ਲੱਗ ਜਾਣ ਉਸ ਸੰਤ ਨੂੰ ਭੈ ਵਿੱਚ ਆ ਜਾਣਾ ਚਾਹੀਦਾ। ਜਿਹੜੇ ਸੰਤ ਦੇ ਡੇਰੇ ਵਿੱਚ ਮੰਤਰੀ ਤੇ ਰਾਜੇ ਆਉਣ ਲੱਗ ਜਾਣ ਉਸ ਸੰਤ ਨੂੰ ਰੱਬ ਦੇ ਭੈ ਵਿੱਚ ਆ ਜਾਣਾ ਚਾਹੀਦਾ। ਕਿਉਂ? ਉਹਨਾਂ ਦੀ ਆਮਦ ਉਹਨੂੰ ਰੱਬ ਤੋਂ ਵਿਸਾਰ ਸਕਦੀ ਹੈ, ਦੂਰ ਕਰ ਸਕਦੀ ਹੈ। ਸਤ ਸੰਗਤ ਮਾਫ ਕਰਿਓ, ਸੁਲਤਾਨ ਹੋਵਾਂ ਚੌਥਾ ਪਦਾ, ਰਾਜਾ ਬਣ ਜਾਂਦਾ ਬੰਦਾ। ਉਹ ਕਹਿੰਦਾ ਮੈਂ ਕਿਹਨੂੰ ਜਾਣਨਾ ਵੇ। ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾਂ ਪਾਓ। ਤਖਤਾਂ ਤੇ ਬਹਿਣ ਵਾਲਿਆ, ਉਹਨਾਂ ਦੇ ਕੋਲ ਬਹਿਣ ਵਾਲਿਆ, ਯਾਦ ਰੱਖੀ ਉਹਨਾਂ ਨੂੰ ਰੱਬ ਵਿਸਰਿਆ, ਤੈਨੂੰ ਵੀ ਵਿਸਰ ਸਕਦਾ। ਪਰ ਤੂੰ ਅਰਦਾਸ ਕਰੀ ਮਤ ਦੇਖ ਭੁੱਲਾਂ ਵਿਸਰੇ, ਤਖਤ ਰੱਖੇ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਮਤ ਦੇਖ ਭੁੱਲਾਂ ਵਿਸਰੇ ਤੇਰਾ ਜਿੱਤਨ ਆਵੇ ਨਾਉ। ਇਹ ਅਰਦਾਸ ਕਰੀ ਮਤਾ ਕਿਤੇ ਤੈਨੂੰ ਬੋਲ, ਗੁਰੂ ਚਰਨਾਂ ਵਿੱਚ ਅਰਦਾਸ ਕਰ। ਦੁਨੀ ਚੰਦ ਕੋਲ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਾਂਦੇ ਨੇ, ਜਦੋਂ ਉਹਦੇ ਕੋਲ ਪਹੁੰਚੇ ਤੇ ਉਹਦਾ ਜਿਹੜਾ ਹਵੇਲੀ ਸੀ ਨਾ, ਇਤਿਹਾਸ ਕਹਿੰਦਾ ਵੀ ਸੱਤ ਝੰਡੇ ਲੱਗੇ ਹੋਏ ਸੀ, ਸੱਤ ਧਵਜ। ਉਦੋਂ ਧਵਜ ਉਹ ਬੰਦਾ ਲਾ ਸਕਦਾ ਸੀ ਜਿਹਦੇ ਕੋਲ ਇੱਕ ਕਰੋੜ ਰੁਪਈਆ ਹੋਵੇ। ਇਟ ਮੀਨਸ ਸੱਤ ਧਵਜ ਸੀ ਰਾਜ ਦੇ, ਰਾਜ ਵਿੱਚ ਉਹ 7 ਕਰੋੜ ਦਾ ਮਾਲਕ ਸੀ। ਉਹਨੂੰ ਦੁਨੀ ਚੰਦ ਕਰੋੜੀਆ ਕਹਿੰਦੇ ਸੀ, ਉਹਦਾ ਨਾਮ ਪੈ ਗਿਆ। ਅੱਜ ਵੀ ਕਿਸੇ ਨੂੰ ਕਰੋੜ ਦੀ ਲਾਟਰੀ ਨਿਕਲ ਆਵੇ, ਮੈਂ ਇੱਦਾਂ ਦੇ ਬੰਦੇ ਲੁਧਿਆਣੇ ਵੇਖੇ ਜਿਨ੍ਹਾਂ ਦਾ ਨਾਮ ਪੈ ਗਿਆ ਕਰੋੜਪਤੀ, ਲਾਟਰੀ ਚੋਂ ਨਿਕਲ ਆਈ, 1-2 ਕਰੋੜ ਦੀ ਲਾਟਰੀ ਨਿਕਲੀ, ਉਹਦਾ ਨਾ ਹੀ ਕਰੋੜਪਤੀ ਪੈ ਗਿਆ। ਮਗਰ 7 ਕਰੋੜ ਉਹਨੂੰ ਦੁਨੀ ਚੰਦ ਕਰੋੜੀਆ ਕਹਿੰਦੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਚਲੇ ਗਏ, ਜਦੋਂ ਪਾਤਸ਼ਾਹ ਉਹਦੇ ਨਾਲ ਗੱਲ ਸ਼ੁਰੂ ਕੀਤੀ ਨਾ, ਹਜ਼ੂਰ ਨੇ ਕਿਹਾ ਰਾਜੇ ਰਈਆ ਸਿਕਧਾਰ ਕੋਈ ਨਾ ਰਹਿਸੀਓ, ਹਟ ਪੱਟਣ ਬਾਜ਼ਾਰ ਹੁਕਮੀ ਢੈਸੀਓ। ਪਰ ਮੋਹਰਿਓਂ ਗੱਲ ਹੀ ਨਾ ਸੁਣੇ, ਉਹ ਮੋਹਰਿਓਂ ਕਵੇ ਜੀ ਓ ਜ਼ਮੀਨ ਮਹਾਰਾਜ ਮੇਰੀ, ਆ ਫਲਾਨੇ ਪਿੰਡ ਤੱਕ ਮੇਰਾ ਸ਼ਾਹੂਕਾਰ ਆ, 3 ਕਰੋੜ ਮੇਰੇ ਕੋਲ। ਮਹਾਰਾਜ ਤੁਸੀਂ ਲਾਹੌਰ ਦੇ ਰਾਜੇ ਨੂੰ ਜਾਣਦੇ ਹੋ, ਉਹ ਮੇਰੇ ਕੋਲ ਆਉਂਦਾ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਪਏ, ਕਹਿੰਦੇ ਮਰਦਾਨਿਆ ਇਹ ਤਾਂ ਸਾਡੀ ਗੱਲ ਹੀ ਨਹੀਂ ਸੁਣ ਰਿਹਾ, ਅਸਰ ਕੀ ਹੋਏਗਾ? ਇਹ ਤਾਂ ਸਾਡੀ ਗੱਲ ਸੁਣ ਹੀ ਨਹੀਂ ਰਿਹਾ, ਅਸਰ ਕੀ ਹੋਏਗਾ? ਇਹ ਯਾਦ ਰੱਖਿਓ, ਮਾਇਆ ਧਾਰੀ ਬੰਦਾ ਕਦੇ ਤੁਹਾਡੀ ਗੱਲ ਨਹੀਂ ਸੁਣੇਗਾ, ਉਹ ਆਪਣੀਆਂ ਮਾਰਦਾ। ਇਹਨੂੰ ਮਹਾਰਾਜ ਨੇ ਕਿਹਾ, ਗੁੱਸਾ ਨਾ ਕਰਿਓ, ਮਾਇਆ ਧਾਰੀ ਬੋਲਾ ਕਿਹਾ ਮਹਾਰਾਜ, ਮਾਇਆ ਧਾਰੀ ਅੰਨਾ ਕਿਹਾ, ਨਾ ਉਹਨੂੰ ਛੋਟਾ ਬੰਦਾ ਦਿਖਦਾ ਨਾ ਉਹ ਸੁਣਦਾ। ਇੱਦਾਂ ਦੇ ਬੰਦੇ ਖੁਦ ਤੁਹਾਡੇ ਜ਼ਿੰਦਗੀ ਦੇ ਤਜਰਬੇ 'ਚ ਹੋਣਗੇ, ਜਦੋਂ ਜਿਹੜੇ ਰਾਹ 'ਤੇ ਬੰਦਾ ਤੁਰ ਪਏ ਨਾ, ਉਹਦੇ ਤਜਰਬੇ ਹੋਣ ਲੱਗ ਪੈਂਦੇ। ਜਿਹਨਾਂ ਬੰਦਿਆਂ ਦੇ 2 ਖਣਾਂ ਵਿੱਚ ਕੁਆਟਰ ਵਿੱਚ ਬਹਿ ਕੇ ਅਸੀਂ ਚਾਹ ਪੀਂਦੇ ਰਹੇ ਕੋਲ, ਮਾਫ ਕਰਿਓ, 2-2 ਖਾਨਿਆਂ ਦੇ ਕੁਆਟਰ ਤੇ ਸੇਵਾ ਕਰਨ ਵਾਲੇ, ਉਹਨਾਂ ਕਮਰਿਆਂ 'ਚ ਬਹਿ ਕੇ ਚਾਹ ਪੀਂਦੇ ਰਹੋ, ਕਹਿਣਾ ਆਓ ਜੀ ਗਿਆਨੀ ਜੀ, ਜੀ ਆਇਆਂ ਨੂੰ ਜੀ, ਤੁਸੀਂ ਇੱਥੇ ਆਏ ਹੋ ਕਥਾ ਕਰਨ। ਜਿੱਦਣ ਉਹ ਬੰਦਿਆਂ ਕੋਲ ਮਾਇਆ ਆ ਗਈ, ਅਹੁਦੇ ਮਿਲ ਗਏ, ਉਹ ਮਾਇਆ ਧਾਰੀ ਸੱਚਮੁੱਚ ਅੰਨੇ ਤੇ ਬੋਲੇ ਹੋ ਗਏ, ਮੈਂ ਉਹ ਬੰਦੇ ਪਛਾਣ ਭੁੱਲਦੇ ਵੇਖੇ ਨੇ। ਨਹੀਂ ਤੇ ਮਾਫ ਕਰਿਓ, ਜਿਹਦੇ ਨਾਲ ਤੁਸੀਂ ਬਹਿ ਕੇ ਚਾਹ ਪੀਤੀ ਹੋਵੇ, ਭੁੱਲ ਕਿਵੇਂ ਜਾਓਗੇ ਬਈ? ਮਾਇਆ ਧਾਰੀ ਦੀਆਂ ਅੱਖਾਂ ਤੇ ਪੜਦਾ ਪੈ ਜਾਂਦਾ। ਮਾਇਆ ਧਾਰੀ ਅਤੰਨਾ ਬੋਲਾ, ਸ਼ਬਦ ਨੂੰ ਸੁਣੇ ਬਹੁ ਰੌਲ ਕਚੋਲਾ, ਉਹ ਗੁਰੂ ਦੀ ਗੱਲ ਹੀ ਨਹੀਂ ਸੁਣਦਾ, ਰੌਲੇ ਕਚੋਲੇ। ਦੁਨੀ ਚੰਦ ਗੱਲ ਹੀ ਨਾ ਸੁਣੇ, ਮਹਾਰਾਜ ਉਹ ਜ਼ਮੀਨ ਮੇਰੀ ਹੈ, ਆ ਫਲਾਨੇ ਪਿੰਡ ਤੱਕ ਸ਼ਾਹੂਕਾਰ ਆ ਮੇਰਾ ਚੱਲਦਾ। ਮਹਾਰਾਜ ਲਾਹੌਰ ਵਾਲਾ ਰਾਜਾ ਤੁਹਾਨੂੰ ਮਿਲਿਆ ਕਹਿੰਦੇ? ਮੇਰੇ ਕੋਲ ਆਉਂਦਾ ਜੀ। ਪਾਤਸ਼ਾਹ ਹੱਸ ਪਏ, ਕਹਿੰਦੇ ਮਰਦਾਨੇ ਇਹ ਨਹੀਂ ਗੱਲ ਸੁਣ। ਫਿਰ ਹਜ਼ੂਰ ਨੇ ਆਪਣਾ ਤਰੀਕਾ ਬਦਲੇ, ਕਹਿੰਦੇ ਦੁਨੀ ਚੰਦ ਜੀ ਤੁਹਾਨੂੰ ਕਰੋੜੀਆ ਕਿਉਂ ਕਹਿੰਦੇ ਨੇ? ਕਹਿੰਦਾ ਮਹਾਰਾਜ ਇਹ ਨਹੀਂ ਤੁਹਾਨੂੰ ਪਤਾ, ਆ 7 ਝੰਡੇ ਵੇਖੋ ਮੇਰੀ ਹਵੇਲੀ ਤੇ, ਮੈਂ 7 ਕਰੋੜੀਆ, 7 ਕਰੋੜ ਦੀ ਜਾਇਦਾਦ ਮੇਰੀਆਂ ਤਜੋਰੀਆਂ 7 ਕਰੋੜ ਨਾਲ ਭਰੀਆਂ ਨੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ, ਕਹਿੰਦੇ ਫਿਰ ਤਾਂ ਤੂੰ ਬਹੁਤ ਅਮੀਰ ਹੈ ਬਈ, ਫਿਰ ਤਾਂ ਤੂੰ ਬਹੁਤ ਅਮੀਰ ਹੈ। ਕਹਿੰਦਾ ਹਾਂ ਜੀ, ਜਦੋਂ ਮਾਇਆ ਧਾਰੀ ਦੀ ਵਡਿਆਈ ਕਰਨ ਲੱਗ ਜਾਓ ਫਿਰ ਉਹ ਤੁਹਾਡੇ ਵੱਲ ਆਉਂਦਾ। फिर पातशाह ने एक सूई कट के दिती, कहने एक चीज तेनू देनी है, सांभ के रख लेंगा। कहने जी दसो। हजूर ने सूई दिती, कहने दुनी चंद आ सूई रख ली, अगले जहान लवेंगे, अगले जहान दे तो लवेंगे। माया तारी अत अन्ना बोला, ओनू तमी समझ नहीं पई, वह सूई लेके घर चला गया। हजूर बाहर पिपल की छावे बैठे रहे। उन्हें घर जाके घर वाली नूं कहा, एक साधु दरवेश फकीर आए ने, बड़े लोग उन्होंने मत्था टेकते ने, मेरी उन्हें बड़ा सोभी की है, मेरी वड्याई बड़ी की, मैनू सारिया के सामने एक सूई दिती है, कहते रख ली तिजोरी च, अगले जहान लवेंगे। घर वाली सियानी सी, उन्हें कह जी माफ करो, अगले जहाने दरवेश तो तुसी सूई लै हो, अगले जहाने लैन गए, यह सूई कड़ा नाल जानी है, अगले लोग किवें दोगे। एकदम मन में ठणकी, कहना वह दरवेश ने फकीर ने मेरे नाल मजाक किया, वह सूई लैके वापस मुड़ पाया। तो सूई पता क्यों दिती महाराज ने, यदा कोई अर्थ भाव है। एक नंबर से सूई का एक पासा तिखा हुंदा है, सूई सुत्तियां नूं जगाउंदी है, किसे नींद च सुत्ते नूं सूई चबो दिओ जाग जाएगा। सूई का एक पासा तिखा मोह माया की नींद च सुत्ते दुनी चंद नूं पातशाह ने शब्द की सूई नाल जगाउणा सी, और सूई का दूजा पासा नक्का हुंदा, उहदे विच धागा पैंदा है, सूई टुट्टिया होया नूं जोड़दी है। उधरला पासा धागा पैंदा, एक पास्यों सूई की चोह मारो ते सुत्ता जागद, धागे वाला पासा किसे टुटे हुए नूं फटे हुए नूं जोड़ दिंदे। अज पातशाह ने कला जगाया नहीं, दुनी चंद नूं जोड़ना सी रब नाल। जदों वापस आया ना, आंदा महाराज तुसी मखौल कीता है, अगले जहाने मैं सूई किवें दे दांगा। पातशाह ने कहा, जे सूई अगले जहान नहीं जानी, तेरा 7 करोड़ों की जायदाद अगे किवें जाए। जे निक्की जे सूई नाल नहीं जानी, 7 करोड़ का मान करने वाले आ, तेरी माया अगे किवें जाएगी। बस इतनी गल कहण दी देर सी, वह बंदा गुरु नानक साहब के चरणों में मिट्टी हो गया। उस दिन हाथ जोड़ के कहा, महाराज अज माया का मान तुसी सारा ही ला दिता। पातशाह ने कहा, यह माया अगे नहीं जाएगी नाल। हां जो अगे जाने वो तेनू असी दस दें, अगे रब की दरगाह विच की जाने, आ कुछ अगे नहीं जाएगा, अगे की जाना वो सुन। पातशाह ने कहा, भरीए हथ पैर तन दे, पानी धोत उतर सखे, मोत पलीती कपड़ होए, दे साबुन लईए ओ धोए, भरीए मत पापां कै संग, ओ तो पहनावे कै रंग, पुन्नी पापी अखण नाहे, कर कर करना लिख लै जाहो, आपे बीज आपे ही गाहो, नानक हुक्मी आवो जाहो, तेरे कीते पुन तेरे नाल जाणगे। इनू पातशाह ने फिर बचन कहे, इत तन लागे बाणिया, सुखो वैसे कमाणिया, सब दुनिया आवण जानिया, विच दुनिया सेव कमाई है, दरगाह वैसण पाई है। भाई इस धरती ते सेवा कमाओ, दुनिया च सेवा करोगे, पुन करोगे, रब दी दरगाह तक जाए। पुन की है, की पुन दान करना है, करना की वारी तौर पर कोई माया दान करनी, लंगर लाना पुन है, ये चंगे कर्म ने। पर कल युग में सब तो वड्डा पुन पता की है, रोज पढ़ दो, कल मैं एहो पुन गुण गोबिंद गाहे, रसना नल रब दे गुण गाया कर, सब तो वड्डा पुन है, कल मैं एहो पुन गुण गोबिंद गाहे, सबसे नो कृपाल संभाले साहे साहे, व्यर्था कोई ना जाए, जे आवे तो दाहे, वो तेरा स्वास व्यर्थ नहीं जाएगा, उठद्या बहद्या रसना नल नाम जप, सतनाम श्री वाहिगुरु। पर नाल परहेज रखी चार। देखो मेरा कथा का सबजैक्ट अज इत्थे रहा है, रसना नल जपोंगे मुख उजला होए, रसना पवित्र होए, पर नाल चार परहेज जबान दे रखने ने, कौड़ा नहीं बोलना, झूठ नहीं बोलना, चुगली ना करो, निंदया ना करे सरसना तो, फिर जपया नाम जमा हो जाने। ਉਹ ਖਸਮ ਦੀ ਆਗਿਆ ਮੰਨ ਕੇ ਤੁਰ, ਉਹਦੀ ਕਦੇ ਬਰਾਬਰੀ ਨਾ ਕਰੀ। ਜਦੋਂ ਖਸਮ ਦੀ ਆਗਿਆ ਚ ਤੁਰੇਗਾ, ਹੁਰਮਤ ਤਿਸ ਨੂੰ ਅਗਲੀ ਵਜੋ ਵੀ ਦੂਣਾ ਖਾਏ, ਇਹ ਲੋਕ ਵਿੱਚ ਸੋਭਾ ਵੀ ਹੋਏਗੀ, ਦਰਗਾਹ ਵਿੱਚ ਜਪਿਆ ਨਾਮ ਦੁੱਗਣਾ ਹੋ ਜਾਏਗਾ। ਫਿਰ ਅਗਲੀ ਗੱਲ, ਭਾਈ ਮਾਣ ਨਾ ਕਰੀ, ਤੇਰੇ ਕੋਲ ਮਾਇਆ ਆਉਣੀ ਹੈ, ਧਨ ਆਉਣਾ, ਰਾਜ ਸੱਤਾ ਆਉਣੀ, ਵਡਿਆਈ ਆਉਣੀ ਹੈ, ਮਾਣ ਤੇ ਹੰਕਾਰ ਨਾ ਕਰੀ। ਕਿਉਂ? ਕੋਈ ਵੀ ਚੀਜ਼ ਨਾਲ ਨਹੀਂ ਜਾਣੀ, ਇੱਕੋ ਹੀ ਚੀਜ਼ ਨਾਲ ਜਾਏਗੀ, ਜਪਿਆ ਹੋਇਆ ਨਾਮ, ਜਿਹਨੂੰ ਮਹਾਰਾਜ ਕਹਿੰਦੇ ਸਾਥ ਨਾ ਚੱਲੇ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਇੱਕ ਬੇਨਤੀ ਮੈਂ ਤੁਹਾਨੂੰ ਕਰਨੀ ਹੈ, ਤੁਸੀਂ ਮੇਰੇ ਲਈ ਵੀ ਜ਼ਰੂਰ ਅਸੀਸ ਦਿਓ, ਅਰਦਾਸ ਕਰਿਓ, ਕਿਉਂਕਿ ਇਹ ਇਕੱਲਾ ਤੁਹਾਡੇ ਵਾਸਤੇ ਨਹੀਂ ਹੈ, ਇਹ ਸਾਡੇ ਵਾਸਤੇ ਵੀ। ਐਵੇਂ ਮਤਾਂ ਕੋਈ ਕਹੇ ਜੀ ਮੈਨੂੰ ਕੀਰਤਨ ਕਰਦਿਆਂ 20 ਸਾਲ 30 ਸਾਲ ਕਥਾ ਕਰਦਿਆਂ ਹੋ ਗਏ, ਇਹ ਕਥਾ ਨਾਲ ਸਾਡਾ ਵੀ ਮੁਕਤੀ ਗੁਜ਼ਾਰਾ ਨਹੀਂ ਹੈ। ਕਥਾ ਗੁਰੂ ਨੇ ਸੇਵਾ ਦਿੱਤੀ ਹੈ, ਬਾਹਰੀ ਤੌਰ ਤੇ ਉਪਜੀਵਤਾ ਵੀ ਹੈ, ਗੁਰੂ ਦੇ ਦਰ ਦੀ ਚੱਕਰੀ, ਗੁਰੂ ਨੇ ਨੌਕਰੀ ਦਿੱਤੀ ਸਾਨੂੰ ਆਪਣੇ ਘਰ ਚ। ਪਰ ਜਦੋਂ ਗੱਲ ਮੁਕਤੀ ਤੇ ਪ੍ਰਵਾਨ ਹੋਣ ਦੀ ਆਉਣੀ ਹੈ ਨਾ, ਉਹ ਤੁਹਾਡੇ ਤੇ ਵੀ ਉਹੀ ਹੈ, ਮੇਰੇ ਤੇ ਵੀ ਉਹੀ ਹੈ। ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ, ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ, ਤੁਹਾਡਾ ਤੇ ਮੇਰਾ, ਗਾਵਿਆ ਸੁਣਿਆ, ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਕਰ ਮੰਨੀ, ਜਿਹੜਾ ਆਗਿਆ ਮੰਨੇਗਾ, ਚਾਹੇ ਤੁਸੀਂ ਹੈ ਚਾਹੇ ਮੈਂ।
0: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ, ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street North East Calgary।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਵੱਡੇ ਕਰਮਾਂ ਅਤੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਇਸ ਕਲਯੁੱਗ ਦੇ ਮਾੜੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਵਿਖੇ, ਜਿੱਥੋਂ ਅਕਾਲ ਪੁਰਖ ਵਾਹਿਗੁਰੂ ਰੱਬ ਬਹੁਤ ਹੀ ਨੇੜੇ ਨਜ਼ਰ ਆਉਂਦਾ ਹੈ, ਐਸੇ ਪਾਵਨ ਪਵਿੱਤਰ ਥਾਂ ਦੀ ਗੋਦ ਦੇ ਵਿੱਚ, ਅੰਮ੍ਰਿਤ ਸਰੋਵਰ ਦੀ ਗੋਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਆਪਾਂ ਸਾਰਿਆਂ ਨੂੰ ਲਿਆ ਕੇ ਬਿਠਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਹੁਕਮਨਾਮਾ, ਜੋ ਇਲਾਹੀ ਫਰਮਾਨ ਕੁੱਲ ਕਾਇਨਾਤ ਵਾਸਤੇ ਬਖਸ਼ਿਆ, ਉਸ ਦੀ ਮਰਿਆਦਾ ਦੇ ਅਨੁਸਾਰ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਕਥਾ ਸੁਣਨ ਵਾਸਤੇ ਮੰਜੀ ਸਾਹਿਬ ਦੀਵਾਨ ਹਾਲ ਇਕੱਠੇ ਹੋਏ ਹਾਂ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਅੱਜ ਦਾ ਜੋ ਮੁੱਖ ਵਾਕ ਹੁਕਮਨਾਮਾ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਹੋ ਕੇ ਸਾਰੀ ਹੀ ਕਾਇਨਾਤ ਨੂੰ ਬਖਸ਼ਿਆ। ਇਸ ਵਿੱਚ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਸਮਝਾਉਂਦੇ ਨੇ ਕਿ ਮਨੁੱਖ ਦੇ ਜੀਵਨ ਦਾ ਜੋ ਮਨੋਰਥ ਆ, ਜੋ ਮਨੁੱਖ ਦਾ ਦੁਨੀਆਂ ਦੇ ਵਿੱਚ ਆਉਣਾ, ਉਹਦਾ ਮਕਸਦ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵਨ ਬਤੀਤ ਕਰਕੇ ਜਿਉਣ ਦੀ ਜੋ ਸੇਧ ਹੈ, ਉਹ ਧੁਰ ਕੀ ਬਾਣੀ ਰਾਹੀਂ ਤੀਜੇ ਪਾਤਸ਼ਾਹ ਜੀ ਸਾਨੂੰ

0: ਪਰਥਾਏ ਸਾਖੀ ਮਹਾਂਪੁਰਖ ਬੋਲਦੇ।
1: ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ, ਸਲੋਕ ਮਹੱਲਾ ਤੀਜਾ। ਸਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਆ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਜਿਹੜੇ ਰੱਬ ਦੇ ਬੰਦੇ ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਹੋਏ ਮਹਾਂਪੁਰਖ, ਜਿਨ੍ਹਾਂ ਵਿੱਚ ਸਾਡੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਹੋਰ ਜਿਨ੍ਹਾਂ ਨੇ ਰੱਬ ਦੀ ਪ੍ਰਾਪਤੀ ਕੀਤੀ, ਉਹ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ, ਜਦੋਂ ਕੋਈ ਕਿਸੇ ਦੇ ਬਾਬਤ ਫਰਮਾਨ ਬਚਨ ਸੁਣਾਉਂਦੇ ਆ ਜਾਂ ਜਦੋਂ ਅਸੀਂ ਸਾਖੀਆਂ ਸੁਣਦੇ ਹਾਂ, ਜਿਵੇਂ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਪਹਿਲੇ ਪਾਤਸ਼ਾਹ ਨੇ ਦੀਨ ਦੁਨੀਆ ਦੇ ਉੱਤੇ ਆ ਕੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਪ੍ਰਕਾਸ਼ ਧਾਰਿਆ ਅਤੇ ਨਿਰਮਲ ਵੱਖਰਾ ਨਿਰਾਲਾ ਸਿੱਖ ਪੰਥ ਸਥਾਪਿਤ ਕੀਤਾ, ਸਿੱਖ ਕੌਮ ਨੂੰ ਜਨਮ ਦਿੱਤਾ, ਤਾਂ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਉਦਾਸੀਆਂ ਦੇ ਵਿੱਚ ਬੇਅੰਤ ਹੀ ਪਾਪੀਆਂ ਨੂੰ, ਮਾੜੇ ਕਰਮ ਕਰਨ ਵਾਲਿਆਂ ਨੂੰ ਸੁਧਾਰਿਆ। ਉਹ ਅਸੀਂ ਇਤਿਹਾਸਕ ਸਾਖੀਆਂ ਪੜ੍ਹਦੇ ਹਾਂ, ਜਿਵੇਂ ਕੌਡਾ ਰਾਕਸ਼ਸ ਅਤੇ ਸੱਜਣ ਠੱਗ ਅਤੇ ਹੋਰ ਅਨੇਕਾਂ ਲਕਾਈ ਦਾ ਭਲਾ ਕੀਤਾ, ਪਰ ਉਹ ਜਿਹੜੀ ਸਾਖੀ ਅਸੀਂ ਪੜ੍ਹਦੇ ਹਾਂ ਉਹ ਭਾਵੇਂ ਸੱਜਣ ਠੱਗ ਦੇ ਪਰਥਾਏ ਹੋਵੇ ਚ ਭਾਵੇਂ ਕੌਡੇ ਦੇ ਪਰਥਾਏ ਹੋਵੇ, ਉਹ ਸਾਰੀ ਦੁਨੀਆ ਨੂੰ ਜਿਹੜਾ ਉਪਦੇਸ਼ ਆ ਉਹ ਸੱਚ ਦਾ, ਵਾਹਿਗੁਰੂ ਦੇ ਡਰ ਦਾ, ਸੱਚੇ ਮਾਰਗ 'ਤੇ ਚੱਲਣ ਦਾ, ਉਹ ਸਾਰਿਆਂ ਦੇ ਵਾਸਤੇ ਸਾਂਝਾ। ਇਹ ਨਹੀਂ ਕਿ ਉਹ ਸਿਰਫ ਉਹਨਾਂ ਦੇ ਬਾਬਤ ਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਨ ਵਿੱਚ ਸਾਨੂੰ ਸਮਝਾਉਂਦੇ ਆ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਭਾਵੇਂ ਕਿ ਮਹਾਂਪੁਰਖ ਜਿਹੜੀ ਸਾਖੀ, ਜਿਹੜਾ ਜੋ ਕੌਤਕ ਰਚਦੇ ਆ, ਉਹ ਕਿਸੇ ਇੱਕ ਮਨੁੱਖ ਨੂੰ ਸੰਬੋਧਨ ਹੋ ਕੇ ਉਹਨੂੰ ਸਮਝਾਉਂਦੇ ਆ, ਪਰ ਹੁੰਦੀ ਉਹ ਸਾਰੇ ਸੰਸਾਰ ਦੇ ਵਾਸਤੇ ਸਾਂਝੀ ਸਿੱਖਿਆ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਭਾਈ ਲਾਲੋ ਨੂੰ ਸੰਬੋਧਨ ਕਰਕੇ ਜਿਹੜੇ ਬਚਨ ਨੇ ਉਹ ਉਚਾਰੇ ਨੇ, ਪਰ ਉਹ ਜਿਹੜੀ ਸਿੱਖਿਆ ਉਹ ਸਾਰੀ ਕਾਇਨਾਤ ਦੇ ਵਾਸਤੇ ਸਾਂਝੀ ਹੈ।
0: ਸਾਂਝੀ ਸਗਲ ਜਹਾਨ,
1: ਸਾਰੇ ਜਹਾਨ ਨੂੰ ਸਾਂਝੇ ਤੌਰ ਤੇ ਇੱਕੋ ਹੀ ਸਿੱਖਿਆ। ਕੋਈ ਵੀ ਸਾਖੀ ਦੇ ਵਿੱਚ, ਜੇ ਸਾਖੀ ਦੇ ਵਿੱਚ ਸੇਵਾ ਦੀ ਸਾਨੂੰ ਸੱਚੇ ਪਾਤਸ਼ਾਹ ਜੀ ਕੀਮਤ ਦੱਸਦੇ ਆ, ਸੱਚ ਬੋਲਣ ਦੀ, ਸੱਚੇ ਮਾਰਗ ਤੇ ਚੱਲਣ ਦੀ, ਪਾਪ ਤੋਂ ਦੂਰ ਰਹਿਣ ਦੀ, ਮਾੜੇ ਕਰਮਾਂ ਤੋਂ ਬਚਣ ਦੀ, ਤਾਂ ਉਹ ਸਾਰੇ ਜਹਾਨ ਵਾਸਤੇ ਉਹਨਾਂ ਸਾਖੀਆਂ ਦੇ ਵਿੱਚੋਂ ਅਸੀਂ ਸਿੱਖਦੇ ਹਾਂ, ਪਰ ਉਹ ਸਾਰੇ ਸਗਲ

ਜਿਹੜੇ ਗੁਰੂ ਵੱਲ ਨੂੰ ਮੁੱਖ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਤੋਂ ਡਰਦੇ ਆ, ਉਹ ਇਹਨਾਂ ਮਹਾਂਪੁਰਖਾਂ ਗੁਰੂ ਸਾਹਿਬਾਨਾਂ ਦੇ ਬਚਨ ਸੁਣ ਕੇ, ਇਹਨਾਂ ਸਾਖੀਆਂ ਨੂੰ ਇਸ ਇਤਿਹਾਸ ਨੂੰ ਸੁਣ ਕੇ, ਇਹਨਾਂ ਗੁਰਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਬਚਨਾਂ ਨੂੰ ਸੁਣ ਕੇ ਉਹ ਆਪਣੇ ਆਪ ਦੇ ਵਿੱਚ ਧਾਰਨ ਕਰਦੇ ਆ। ਗੁਰਮੁਖ ਹੋਏ ਸੋ ਭੌ ਕਰੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਗੁਰਮੁਖ, ਇਹ ਜਿਹੜੀ ਸਿੱਖਿਆ ਮਹਾਂਪੁਰਖਾਂ ਦੀ ਹੈ, ਇਹ ਜਿਹੜੀ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ, ਇਹਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਡਰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਇਸ ਸਿੱਖਿਆ ਨੂੰ ਮੰਨਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਉਹ ਕਿਸੇ ਹੋਰ ਵਾਸਤੇ ਦਿੱਤੀ ਆ, ਸਾਨੂੰ ਤਾਂ ਇਹ ਮੰਨਣ ਨੂੰ ਕਿਹਾ ਹੀ ਨਹੀਂ। ਉਹ ਕਿਸੇ ਵੀ ਇਤਿਹਾਸਕ ਸਾਖੀ ਚੋਂ, ਗੁਰਬਾਣੀ ਚੋਂ, ਉਹ ਆਪਣਾ ਆਪ ਜਿਹੜਾ ਜੀਵਨ ਹੈ ਉਸ ਦਾ ਸੁਧਾਰ ਕਰਨਾ ਕਰਦੇ ਨੇ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਮੇਰੇ ਜੀਵਨ ਦੇ ਵਿੱਚ ਆਉਣ ਦਾ ਕੀ ਮਨੋਰਥ ਅਤੇ ਮਕਸਦ ਹੈ। ਆਪਣਾ ਆਪ ਪਛਾਣ ਕੇ ਆਪਣੀਆਂ ਭੁੱਲਾਂ ਗਲਤੀਆਂ ਨੂੰ ਅਕਾਲ ਪੁਰਖ ਮੂਹਰੇ ਬਖਸ਼ਾ ਕੇ ਅੱਗੋਂ ਵਾਸਤੇ ਸਾਖੀ ਦੇ ਉਸ ਗੁਰਮੁਖਾਂ ਦੇ ਉਪਦੇਸ਼ ਦੇ ਮੁਤਾਬਕ ਚੱਲਣ ਦੀ

ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ ਦੇ ਨਾਲ ਉਹ ਜਿਉਂਦੇ ਜੀ ਧੁਰ ਕੀ ਬਾਣੀ ਦਾ ਉਪਦੇਸ਼ ਧਾਰਨ ਕਰਕੇ ਉਹ ਜਿਉਂਦੇ ਜੀ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਹਦੇ ਤੋਂ ਨਿਰਲੇਪ ਹੋ ਜਾਂਦੇ ਆ, ਇਹਦੇ ਤੋਂ ਮੁਕਤ ਹੋ ਜਾਂਦੇ ਆ। ਗੁਰ ਪ੍ਰਸਾਦੀ ਜੀਵਤ ਮਰੈ, ਪਰ ਉਹਨਾਂ ਨੂੰ ਮਰਨ ਦਾ ਕੋਈ ਡਰ ਨਹੀਂ ਰਹਿੰਦਾ, ਮਰਨ ਦਾ ਕੋਈ ਖੌਫ ਨਹੀਂ ਰਹਿੰਦਾ। ਇਸੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਅਤੇ ਧੁਰ ਕੀ ਬਾਣੀ ਨੂੰ ਧਾਰਨ ਕਰਕੇ ਵੱਡੇ ਵੱਡੇ ਯੋਧਿਆਂ ਨੇ, ਗੁਰਸਿੱਖਾਂ ਨੇ ਜਿਉਂਦਿਆਂ ਜੀ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ, ਰੱਬ ਦੇ ਹਵਾਲੇ ਕੀਤਾ, ਉਹਨਾਂ ਨੇ ਫਿਰ ਮੌਤ ਨੂੰ ਮਖੌਲਾਂ ਕੀਤੀਆਂ। ਉਹ ਮੌਤ ਤੋਂ ਕਦੇ ਘਬਰਾਏ ਨਹੀਂ, ਕਿਉਂਕਿ ਜਿਉਂਦਿਆਂ ਜੀ ਉਹਨਾਂ ਦੀ ਜਿਹੜੀ ਟੇਕ ਆ ਉਹ ਅਕਾਲ ਪੁਰਖ ਵਾਹਿਗੁਰੂ ਆ। ਉਹਨਾਂ ਨੂੰ ਅੱਗੇ ਦਾ ਜਿਹੜਾ ਰਾਸਤਾ ਵਾ ਉਹ ਪਹਿਲਾਂ ਹੀ ਸਾਫ਼ ਸਾਫ਼ ਦਿਸਦਾ, ਉਹਨਾਂ ਤੋਂ ਮੌਤ ਦਾ ਕੋਈ ਡਰ ਨਹੀਂ। ਆਮ ਜਿਹੜੇ ਦੁਨਿਆਵੀ ਲੋਕ ਨੇ ਉਹ ਜ਼ਿੰਦਗੀ ਨੂੰ ਸੱਚ ਕਰਕੇ ਜਿਉਂਦੇ ਨੇ, ਉਹ ਇਹ ਮੰਨ ਕੇ ਜਿਉਂਦੇ ਨੇ ਸ਼ਾਇਦ ਕਿ ਅਸੀਂ ਕਦੇ ਇੱਥੋਂ ਜਾਣਾ ਹੀ ਨਹੀਂ। ਇਸੇ ਭੁੱਲ ਦੇ ਵਿੱਚ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਅਤੇ ਇੱਥੇ ਧਨ ਦੌਲਤ ਇਕੱਠਾ ਕਰਨ ਵਾਸਤੇ ਮਾੜੇ ਕੰਮ, ਪਾਪ, ਗੁਰੂ ਦੀ ਸਿੱਖਿਆ ਤੋਂ ਉਲਟ ਚੱਲਦੇ ਹਾਂ, ਕਿਉਂਕਿ ਸਾਡੇ ਮਨ ਨੂੰ ਅੰਦਰੋਂ ਇਹ ਆ ਕਿ ਦੁਨੀਆ ਮਰਦੀ ਆ, ਅਸੀਂ ਮਰਨਾ ਨਹੀਂ। ਪਰ ਜਿਹੜੇ ਗੁਰਮੁਖ ਜਨ ਨੇ ਉਹ ਜਿਉਂਦਿਆਂ ਜੀ ਮਰ ਕੇ, ਗੁਰਪ੍ਰਸਾਦੀ ਜੀਵਤ ਮਰੈ, ਅਤੇ ਉਹ ਜਿਉਂਦਿਆਂ ਜੀ ਮਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਆਪਣਾ

ਪਰ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ ਕਿ ਜਿਹੜਾ ਸਾਡਾ ਮਨ ਆ ਉਹ ਚੰਚਲ ਉਹ ਮਾੜੇ ਕੰਮਾਂ ਵੱਲ ਛੇਤੀ ਭੱਜਦਾ। ਇਹ ਮਨ ਬਣਿਆ ਹੀ ਇਸ ਤਰ੍ਹਾਂ ਵਾ ਕਿ ਜਦੋਂ ਰੱਬ ਤੋਂ ਟੁੱਟਣ ਦੀ ਗੱਲ ਹੋਵੇ ਇਹ ਉੱਧਰ ਨੂੰ ਜਾਂਦਾ। ਇਹਨੂੰ ਆਪਾਂ ਹਜ਼ਾਰਾਂ ਕੋਸ਼ਿਸ਼ਾਂ ਕਰਕੇ ਵੀ ਗੁਰੂ ਵੱਲ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ, ਰੱਬ ਤੋਂ ਡਰਨ ਦੀ, ਰੱਬ ਵਾਹਿਗੁਰੂ ਤੋਂ ਡਰਨ ਵੱਲ ਨੂੰ ਤੁਰੀਏ, ਤਾਂ ਇਹ ਸਾਨੂੰ ਦੂਜੇ ਪਾਸੇ ਨੂੰ ਭੇਜਦਾ। ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਜਿਨ੍ਹਾਂ ਨੂੰ ਇਹ ਮਨ ਦੀ ਸਮਝ ਹੀ ਨਹੀਂ ਆਈ ਕਿ ਮਨ ਦੇ ਪਿੱਛੇ ਨਹੀਂ ਲੱਗਣਾ, ਮਨ ਨੂੰ ਕਿਵੇਂ ਕਾਬੂ ਦੇ ਵਿੱਚ ਕਰਨਾ, ਮਨ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਆਪਣੇ ਜ਼ੋਰ ਦੇ ਨਾਲ ਕਦੇ ਵੀ ਕਾਬੂ ਜਾਂ ਵੱਸ ਦੇ ਵਿੱਚ ਨਹੀਂ ਹੋ ਸਕਦਾ। ਜੇ ਮਨ ਨੂੰ ਸਮਝਾਉਣਾ ਅਤੇ ਮਨ ਨੂੰ ਜਿੱਤਣਾ ਤਾਂ ਉਹਦਾ ਇੱਕੋ ਇੱਕ ਰਾਹ ਵਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਣਾ, ਰੱਬ ਦੇ ਨਾਲ ਲਿਵ ਜੋੜਨੀ, ਤਾਂ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਬੜਿਆਂ ਬੜਿਆਂ ਜੋਗੀਆਂ ਨੇ ਆਪਣੇ ਘਰ ਛੱਡ ਕੇ ਪਹਾੜਾਂ ਉੱਤੇ ਬਹਿ ਕੇ, ਸਿੱਧ ਜਿਹੜੇ ਨੇ ਉਹ ਪਰਬਤਾਂ ਦੇ ਉੱਤੇ ਜਾ ਬੈਠੇ ਕਿ ਅਸੀਂ ਸ਼ਾਇਦ ਮਨ ਨੂੰ ਇਸ ਤਰ੍ਹਾਂ ਕਾਬੂ ਕਰ ਲਵਾਂਗੇ ਦੁਨੀਆ ਤੋਂ ਦੂਰ ਭੱਜ ਕੇ। ਨਾ ਤਾਂ ਇਸ ਦੁਨੀਆ ਤੋਂ ਦੂਰ ਭੱਜ ਕੇ ਮਨ ਨੂੰ ਕਾਬੂ ਹੁੰਦਾ, ਨਾ ਕੋਈ ਹੱਠ ਕਰਕੇ ਮਨ ਕਾਬੂ ਹੁੰਦਾ, ਨਾ ਪੁੱਠੇ ਲਮਕ ਕੇ, ਨਾ ਸਵਾਹ ਮਲ ਕੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕੋ ਇੱਕ ਉਪਦੇਸ਼ ਦਿੱਤਾ, ਜੇ ਇਹ ਮਨ ਨੂੰ, ਮੈਲੇ ਮਨ ਨੂੰ ਸਾਫ ਕਰਨਾ ਤਾਂ ਇੱਕੋ ਇੱਕ ਹੱਲ ਅਕਾਲ ਪੁਰਖ ਵਾਹਿਗੁਰੂ ਦਾ ਡਰ ਅਤੇ ਉਸ ਦੇ ਨਾਮ ਨੂੰ ਆਪਣੇ ਚਿੱਤ ਚੇਤਿਆਂ ਵਿੱਚ ਵਸਾਉਣਾ, ਵਾਹਿਗੁਰੂ ਦੇ ਡਰ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ। ਤਾਂ ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰੂ ਅਮਰਦਾਸ ਜੀ ਤੀਜੇ ਨਾਨਕ, ਕਿ ਉਹ ਗਿਆਨ ਦੀਆਂ ਗੱਲਾਂ ਕੀ ਕਰਨਗੇ ਜਿਨ੍ਹਾਂ ਤੋਂ ਹਜੇ ਤੱਕ ਆਪਣਾ ਮਨ ਹੀ ਕਾਬੂ ਵਿੱਚ ਨਹੀਂ ਆਇਆ। ਸਿਰਫ ਨਿਰੇ ਧਾਰਮਿਕ ਗ੍ਰੰਥ ਕਿਤਾਬਾਂ, ਧਾਰਮਿਕ ਮਰਿਆਦਾ ਦੇ ਉੱਤੇ ਚੱਲਿਆਂ ਵੀ, ਸਿਰਫ ਧਾਰਮਿਕ ਪਹਿਰਾਵਾ ਪਾਇਆ ਵੀ ਜਿਹੜਾ ਮਨ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ। ਸਿਰਫ ਤੇ ਸਿਰਫ ਜੇ ਅਕਾਲ ਪੁਰਖ ਵਾਹਿਗੁਰੂ ਰੱਬ ਦੇ ਅਸੀਂ ਨੇੜੇ ਜਾਣਾ ਤਾਂ ਮਨ ਦੇ ਰਾਮ ਲੀਆ ਹੈ ਮੋਲ। ਤਾਂ ਇੱਕੋ ਇੱਕ ਹੱਲ ਆ, ਆਪਣੇ ਮਨ ਨੂੰ ਬੇਸਮਝ ਕਹੀਏ, ਆਪਣੇ ਦਿਮਾਗ ਨੂੰ, ਆਪਣੇ ਆਪ ਨੂੰ ਬੇਸਮਝ ਤੇ ਭੁੱਲਿਆ ਭਟਕਿਆ ਬਣਾ ਕੇ ਗੁਰੂ ਦੇ ਅੱਗੇ ਆ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਮਾੜੇ ਹਾਂ, ਅਸੀਂ ਭੁੱਲੇ ਭਟਕੇ ਹਾਂ, ਅਸੀਂ ਪਾਪੀ ਹਾਂ, ਪਤਾ ਨਹੀਂ ਕਿੰਨੇ ਜਨਮਾਂ ਦੀ ਮਲ ਸਾਨੂੰ ਲੱਗੀ ਹੋਈ ਆ, ਕਿੰਨੇ ਜਨਮਾਂ ਦੀ ਮੈਲ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ, ਪੁਰਾਣੇ ਕਰਮਾਂ ਕਰਕੇ ਅਸੀਂ ਤੇ ਤੋਂ ਟੁੱਟੇ ਫਿਰਦੇ ਹਾਂ, ਸਾਡੇ ਮਨ ਨੂੰ ਅਸੀਂ ਤੈਨੂੰ ਮੁੱਲ ਵੇਚਦੇ ਹਾਂ, ਸਾਡੇ 'ਤੇ ਕਿਰਪਾ ਕਰ, ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ੋ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ

ਗੁਰੂ ਦੇ ਲੜ ਲੱਗ ਕੇ ਜਿਨ੍ਹਾਂ ਨੇ ਆਪਣਾ ਚਿੱਤ ਰੱਬ ਨਾਲ ਨਹੀਂ ਜੋੜਿਆ, ਗੁਰਮੁਖ ਚਿੱਤ ਨਾ ਲਾਇਓ। ਜਿਨ੍ਹਾਂ ਨੇ ਗੁਰੂ ਦੇ ਲੜ ਲੱਗ ਕੇ, ਵਾਹਿਗੁਰੂ ਦੇ ਲੜ ਲੱਗ ਕੇ ਉਹਦਾ ਨਾਮ ਨਹੀਂ ਜਪਿਆ, ਉਹਨਾਂ ਨੂੰ ਅੰਤ ਦੇ ਵਿੱਚ ਬੜਾ ਹੀ ਦੁੱਖ ਸਹਿਣਾ ਪੈਂਦਾ। ਕਿਉਂ? ਕਿਉਂਕਿ ਰੱਬ ਤੋਂ ਹਰ ਬਿਸਰਤ ਸਦਾ ਖੁਆਰੀ। ਰੱਬ ਨੂੰ ਭੁਲਾ ਕੇ, ਰੱਬ ਨੂੰ ਵਿਸਾਰ ਕੇ ਸਦਾ ਬੰਦਾ ਖੁਆਰ ਹੁੰਦਾ। ਹੋ ਸਕਦਾ ਜ਼ਿੰਦਗੀ ਦੇ ਵਿੱਚ ਧਨ ਦੌਲਤ ਬਹੁਤ ਜ਼ਿਆਦਾ ਕਮਾ ਲਵੇ। ਅਸੀਂ ਦੇਖਦੇ ਹਾਂ ਬੜੇ ਅਮੀਰ ਤੋਂ ਅਮੀਰ, ਬੜੀ ਧਨ ਦੌਲਤ ਵਾਲੇ, ਰਾਜ ਭਾਗ ਜਿਨ੍ਹਾਂ ਕੋਲੇ ਹੁੰਦਾ, ਉਹਨਾਂ ਦਾ ਖੈਨ ਪਲ ਦੇ ਵਿੱਚ ਸਾਰਾ ਕੁਛ ਢਹਿ ਜਾਂਦਾ, ਅਤੇ ਰੱਬ ਤੋਂ ਅਧੂਰੇ ਉਹ ਫਿਰ ਸਦਾ ਰੋਂਦੇ ਆ। ਇਸ ਕਰਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟੇ ਹੋਏ ਆ, ਜਦੋਂ ਉਹ ਟੁੱਟ ਜਾਂਦੇ ਆ, ਗੁਰਮੁਖ ਚਿੱਤ ਨਾ ਲਾਇਓ, ਗੁਰੂ ਦੇ ਵੱਲ ਮੁੱਖ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਚਿੱਤ ਨਹੀਂ ਲਾਇਆ, ਅੰਤ ਦੁੱਖ ਪਹੁੰਚਾ ਆਏ। ਅੰਤ ਦੇ ਵਿੱਚ ਉਹਨਾਂ ਨੂੰ ਬੜਾ ਦੁੱਖ ਸਹਿਣਾ ਪੈਂਦਾ, ਕਿਉਂਕਿ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰਦੇ ਆ ਕਿ ਸ਼ਾਇਦ ਕਦੇ ਇੱਥੋਂ ਜਾਣਾ ਹੀ ਨਹੀਂ। ਦੌਲਤ ਇਸ ਤਰ੍ਹਾਂ ਇਕੱਠੀ ਕਰਦੇ ਆ ਕਿ ਸ਼ਾਇਦ ਇਹ ਕਦੇ ਮੇਰੇ ਤੋਂ ਦੂਰ ਹੋਣੀਓ ਹੀ ਨਹੀਂ। ਕਈ ਵਾਰੀ ਤਾਂ ਜਿਉਂਦਿਆਂ ਜੀਓ ਹੀ ਇੰਨੇ ਦੁੱਖ ਸਹਿਣੇ ਪੈ ਜਾਂਦੇ ਆ, ਪਰ ਜਿਹਨੇ ਇਸ ਦੁਨੀਆਂ ਦੇ ਨਾਲ, ਇੱਥੋਂ ਦੀ ਦੌਲਤ ਦੇ ਨਾਲ ਰੱਬ ਨੂੰ ਛੱਡ ਕੇ ਪਿਆਰ ਪਾਇਆ, ਤਾਂ ਉਹਦੀ ਜਿਹੜੀ ਹਾਲਤ ਆ ਉਹ ਮਧੂ ਮੱਖੀਆਂ ਵਰਗੀ ਹੁੰਦੀ ਆ। ਜਿਵੇਂ ਮਧੂ ਮੱਖੀਆਂ ਰਸ ਇਕੱਠਾ ਕਰਦੀਆਂ ਫੁੱਲਾਂ ਵਿੱਚੋਂ ਕੱਢ ਕੱਢ ਕੇ ਲੈ ਕੇ ਆਉਂਦੀਆਂ, ਤਾਂ ਅਖੀਰ 'ਤੇ ਜਿਹੜਾ ਰਸ ਚੋਰੀ ਕਰਨ ਵਾਲਾ ਮਨੁੱਖ ਹੁੰਦਾ, ਉਹ ਸਾਰੀਆਂ ਨੂੰ ਭਜਾ ਕੇ ਜਿਹੜਾ ਛੱਤੇ ਦਾ ਰਸ ਆ ਉਹ ਆਪ ਕੱਢ ਕੇ ਬਾਹਰ ਵੇਚ ਦਿੰਦਾ। ਉਹ ਵਿਚਾਰੀਆਂ ਸਾਰੀ ਉਮਰ ਰਸ ਨੂੰ ਇਕੱਠਾ ਕਰਦੀਆਂ ਦੀ ਲੰਘ ਜਾਂਦੀ ਆ। ਇਸੇ ਤਰ੍ਹਾਂ ਹੀ ਬੰਦਿਆਂ ਦੇ ਨਾਲ ਹੁੰਦੀ ਆ। ਜਿਉਂ ਮਦ ਮਾਖੀ ਤਿਉਂ ਸਠੋਰ ਰੱਖ, ਜ਼ੋਰ ਜ਼ੋਰ ਧਨ ਕੀਆ, ਮਰਤੀ ਵਾਰ ਲੇਹੋ ਲੇਹੋ ਕਰੀਏ, ਭੂਤ ਗ੍ਰਹਿਣ ਕਿਉਂ ਦੀਆ। ਬੰਦਾ ਸਾਰੀ ਉਮਰ ਮਧੂ ਮੱਖੀ ਵਾਂਗੂ, ਜਿਵੇਂ ਉਹ ਸ਼ਹਿਦ ਇਕੱਠਾ ਕਰਦੀ ਆ, ਬੰਦਾ ਪੈਸਾ ਇਕੱਠਾ ਕਰਦਾ, ਧਨ ਦੌਲਤ ਇਕੱਠੀ ਕਰਦਾ, ਇਹ ਜਾਣ ਕੇ ਇਕੱਠੀ ਕਰਦਾ ਕਿ ਇਹ ਸ਼ਾਇਦ ਮੇਰੇ ਤੋਂ ਕਦੇ ਦੂਰ ਨਹੀਂ ਹੋਣੀ। ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਦੇ ਮੁਤਾਬਕ ਸਾਨੂੰ ਧਰਮ ਦੀ ਕਿਰਤ ਕਰਨਾ, ਮਿਹਨਤ ਦੇ ਨਾਲ ਕਮਾਈ ਕਰਨ ਤੋਂ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਨਹੀਂ ਵਰਜਿਆ। ਪਰ ਨਿਰਾਪੁਰਾ ਦੌਲਤ ਦੇ ਨਾਲ ਪਿਆਰ ਕਰਨਾ, ਸਿਰਫ ਇਹਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾਉਣਾ ਅਤੇ ਰੱਬ ਨੂੰ ਭੁੱਲ ਜਾਣਾ, ਫਿਰ ਇਹ ਪਾਪ ਬਣ ਜਾਂਦੀ ਆ। ਜੇ ਰੱਬ ਦੇ ਡਰ ਵਿੱਚ ਕਮਾਈ ਕੀਤੀ ਜਾਵੇ, ਉਹਦੇ ਡਰ ਦੇ ਵਿੱਚ ਤਰੱਕੀ ਕੀਤੀ ਜਾਵੇ, ਭਾਵ ਕਿ ਜਿਵੇਂ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂਦੇ ਹਾਂ, ਹਰਿਮੰਦਰ ਸਾਹਿਬ ਜਾਂਦੇ ਹਾਂ, ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਆ ਉਹ ਪੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਨੀਵਾਂ ਹੁੰਦਾ। ਉਹਦਾ ਅਰਥ ਇਹੀ ਆ ਕਿ ਜਿਹੜੀ ਪੀਰੀ ਆ, ਅਕਾਲ ਪੁਰਖ ਵਾਹਿਗੁਰੂ ਰੱਬ ਦੀ ਭਗਤੀ ਆ, ਗੁਰੂ ਦੇ ਲੜ ਲੱਗਣਾ ਉਹ ਉੱਚਾ, ਪਰ ਚਾਹੀਦੀ ਨਾਲ ਮੀਰੀ ਵੀ ਆ, ਰਾਜ ਭਾਗ ਵੀ ਚਾਹੀਦਾ, ਦੌਲਤ ਵੀ ਚਾਹੀਦੀ ਆ, ਪਰ ਉਹ ਧਰਮ ਦੇ ਰੱਬ ਦੇ ਅਧੀਨ ਰਹਿ ਕੇ ਹੋਵੇ, ਕਦੇ ਉਹ ਰੱਬ ਨੂੰ ਭੁੱਲ ਕੇ ਕਮਾਈ ਨਾ ਹੋਵੇ। ਇਸ ਕਰਕੇ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਲੜ ਲੱਗ ਕੇ ਨਹੀਂ ਚੱਲਦੇ, ਅਖੀਰ 'ਤੇ ਉਹਨਾਂ ਦਾ ਸਾਰਾ ਕੁਝ ਇੱਥੇ ਰਹਿ ਜਾਂਦਾ, ਫਿਰ ਉਹ ਡਰ ਜਾਂਦੇ ਨੇ, ਫਿਰ ਉਹ ਰੋਂਦੇ ਨੇ, ਕਰਲਾਉਂਦੇ ਨੇ, ਪਰ ਕੁਝ ਬਣਦਾ ਨਹੀਂ। ਕਿਉਂਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਜਿਹੜਾ ਸਰੀਰ ਰੂਪੀ ਕੱਪੜਾ, ਇਹ ਦੁਨੀਆ ਦੇ ਅੰਦਰ ਹੀ ਅਸੀਂ ਛੱਡ ਕੇ ਚਲੇ ਜਾਣਾ, ਇੱਥੇ ਸਾਡਾ ਸਿਰਫ ਸਰੀਰ ਰਹਿ ਜਾਣਾ, ਜਿਹੜੀ ਸਾਡੀ ਅੰਦਰ ਜੋਤ ਸਾਡੀ ਰੂਹ ਆ ਉਹ ਇੱਥੋਂ ਉੱਡ ਜਾਣੀ ਆ। ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪਣੇ ਕੀਤੇ ਹੋਏ ਮੰਦੇ ਚੰਗੇ ਜਿਹੜੇ ਕਰਮ ਆ ਉਹ ਸਿਰਫ ਨਾਲ ਜਾਣੇ ਆ, ਕੀਤੇ ਹੋਏ ਕੰਮ ਨਾਲ ਚਲੇ ਜਾਣੇ ਆ, ਉਹ ਲੇਖ ਨਾਲ ਚਲੇ ਜਾਣੇ ਆ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ। ਜਦੋਂ ਇਹ ਜ਼ਿੰਦਗੀ ਖਤਮ ਹੁੰਦੀ ਆ, ਜ਼ਿੰਦਗੀ ਦੇ ਵਿੱਚ ਬੰਦਾ ਆਪਣੀ ਮਰਜ਼ੀ ਦੇ ਨਾਲ ਹੁਕਮ ਕਰਦਾ, ਜੋ ਜੀ ਕਰਦਾ ਉਹ ਕੰਮ ਕਰਦਾ, ਕਿਉਂਕਿ ਰੱਬ ਨੇ ਸਾਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਇੱਥੇ ਭੇਜ ਕੇ, ਕਿ ਬੰਦਾ ਕਰਮ ਕਮਾਵੇ ਅਤੇ ਬਾਅਦ ਦੇ ਵਿੱਚ ਜਦੋਂ ਦੁਨੀਆ ਦੇ ਵਿੱਚੋਂ ਚਲੇ ਜਾਣਾ, ਇੱਥੇ ਕੱਪੜ ਸੁਹਾਵਣਾ ਰੂਪ ਜਿਹਦੇ 'ਤੇ ਅਸੀਂ ਸਾਰੀ ਉਮਰ ਮਾਣ ਕਰਦੇ ਹਾਂ, ਇਹਨੂੰ ਛੱਡ ਕੇ ਇਸੇ ਤਰ੍ਹਾਂ ਜਦੋਂ ਚਲੇ ਗਏ, ਤਾਂ ਉੱਥੇ ਨਾਲ ਕੁਝ ਵੀ ਨਹੀਂ ਜਾਣਾ ਕਰਮਾਂ ਤੋਂ ਇਲਾਵਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ, ਅੱਗੇ ਭੀੜੇ ਰਾਹਾਂ ਵਿੱਚ ਦੀ ਲੰਘਣਾ ਪੈਣਾ।
ਨੰਗਾ ਦੋਜਕ ਚਾਲਿਆ ਤਾਂ ਦੀਸੈ ਖਰਾ ਡਰਾਵਣਾ, ਕਰ ਔਗਣ ਪੱਛੋ ਤਾਵਣਾ। ਜਦੋਂ ਬਿਨਾਂ ਕੱਪੜਿਆਂ ਤੋਂ ਦੋਜਕ ਦੇ ਵਿੱਚ ਕੀਤੇ ਹੋਏ ਮਾੜੇ ਕੰਮਾਂ ਕਰਕੇ ਨਰਕਾਂ ਵਿੱਚ ਜਾਣਾ ਪਿਆ, ਇੱਥੇ ਬੜਾ ਸੋਹਣਾ ਦਿਸਣ ਵਾਲਾ, ਸੋਹਣੇ ਕੱਪੜੇ ਪਾਉਣ ਵਾਲਾ ਮਨੁੱਖ ਬੜਾ ਹੀ ਫਿਰ ਡਰਾਉਣਾ ਦਿਸਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਆ ਕਿ ਗੁਰਮੁਖ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਲਾਈਏ, ਨਹੀਂ ਤਾਂ

ਰੱਬ ਤੋਂ ਟੁੱਟੇ ਹੋਏ ਅੰਦਰੋਂ ਤੇ ਬਾਹਰੋਂ ਦੋਵੇਂ ਪਾਸਿਓਂ ਹੀ ਅੰਨੇ ਨੇ। ਉਹਨਾਂ ਨੂੰ ਨਾ ਤਾਂ ਬਾਹਰਲੀ ਸੱਚਾਈ ਦਾ ਪਤਾ ਹੁੰਦਾ, ਨਾ ਆਪਣੇ ਅੰਦਰ ਦੀ ਸੱਚਾਈ ਦਾ ਪਤਾ ਹੁੰਦਾ। ਭਾਵ ਆਪਣੇ ਅੰਦਰ ਦੀ ਉਹਨਾਂ ਨੂੰ ਸੂਝ ਬੂਝ ਨਹੀਂ ਕਿ ਸਾਨੂੰ ਜੇ ਵਾਹਿਗੁਰੂ ਨੇ ਦੁਨੀਆਂ ਦੇ ਉੱਤੇ ਇਹ ਮਨੁੱਖਾ ਜੀਵਨ ਦਿੱਤਾ ਤਾਂ ਉਹਦੇ ਮਨੋਰਥ, ਉਹਦਾ ਮਕਸਦ ਕੀ ਆ। ਤੇ ਬਾਹਰ ਰੂਪੀ ਵੀ ਜਿਹੜੇ ਉਹ ਕੰਮ ਕਰਦਾ, ਉਹ ਵੀ ਸਾਰੇ ਦੇ ਸਾਰੇ ਕੰਮ ਰੱਬ ਨੂੰ ਭੁਲਾ ਕੇ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਖਦੇ ਆ ਕਿ ਅੰਦਰੋਂ ਤੇ ਬਾਹਰੋਂ ਉਹ ਦੋਨੇ ਪਾਸਿਓਂ ਅੰਨਾ ਵਾਂ, ਸੁੱਧ ਨਾ ਕਾਈ ਪਾਏ। ਉਹਨੂੰ ਕਿਸੇ ਵੀ ਤਰ੍ਹਾਂ ਦੀ ਸੁੱਧ ਸਿੱਖਿਆ, ਅਕਲ, ਮਤ ਉਹ ਪਾ ਨਹੀਂ ਸਕਦਾ, ਕਿਉਂਕਿ ਉਹ ਰੱਬ ਤੋਂ ਟੁੱਟ ਗਿਆ। ਉਹ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਮੰਨਦਾ ਅਤੇ ਵਾਹਿਗੁਰੂ ਤੋਂ ਟੁੱਟ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇਸ ਕਰਕੇ ਉਹਨੂੰ ਕੋਈ ਵੀ ਸੁੱਧ ਬੁੱਧ ਮਤ ਉਸ ਦੀ ਕਿਸੇ

ਸੱਚੇ ਪਾਤਸ਼ਾਹ ਜੀ ਪੰਡਤ ਨੂੰ ਉਪਦੇਸ਼ ਕਰਦੇ ਆ, ਫਿਰ ਇੱਥੇ ਭਾਵੇਂ ਪੰਡਤ ਲਿਖ ਕੇ ਪੰਡਤ ਨੂੰ ਉਪਦੇਸ਼ ਕੀਤਾ ਗਿਆ ਇਸ ਸ਼ਬਦ ਦੇ ਵਿੱਚ, ਪਰ ਇਹ ਜਿਹੜੀ ਪ੍ਰਥਾ ਇਹ ਸਾਖੀ ਆ, ਇਹ ਸਾਰੇ ਜਹਾਨ ਦੇ ਵਾਸਤੇ ਸਾਂਝੀ ਆ। ਇਹ ਸਾਰੀ ਲੁਕਾਈ ਨੂੰ ਕੋਈ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਹੋਵੇ, ਇਹ ਹਰ ਇੱਕ ਮਨੁੱਖ ਨੂੰ ਸਾਂਝੀ ਜਿਹੜੀ ਸਿੱਖਿਆ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਆ। ਹੁਣ ਸੱਚੇ ਪਾਤਸ਼ਾਹ ਜੀ ਪਹਿਲਾਂ ਮਨਮੁੱਖ ਦੀ ਗੱਲ ਕਰਦੇ ਸੀ, ਹੁਣ ਸੱਚੇ ਪਾਤਸ਼ਾਹ ਜੀ ਨੇ ਗੁਰਮੁਖਾਂ ਦੀ ਗੱਲ ਕੀਤੀ ਆ। ਕਿਉਂਕਿ ਜਿਹੜੀ ਬਹੁਤਾਤ ਵਿੱਚ ਦੁਨੀਆ ਵਾਂ, ਉਹ ਪਾਪ ਕਮਾਉਂਦੀ ਆ, ਗਲਤ ਕੰਮ ਕਰਦੀ ਆ, ਪਰ ਥੋੜ੍ਹੇ ਜੇ ਦੁਨੀਆ ਦੇ ਵਿੱਚ ਚੰਗੇ ਬੰਦੇ, ਰੱਬ ਤੋਂ ਡਰਨ ਵਾਲੇ ਗੁਰਮੁਖ ਜਿਹੜੇ ਉਹਨੂੰ ਯਾਦ ਰੱਖਦੇ ਆ, ਉਹ ਤੋਂ ਡਰ ਕੇ ਆਪਣੀ ਜ਼ਿੰਦਗੀ ਜਿਉਂਦੇ ਆ, ਉਹਨਾਂ ਦੇ ਪਿਆਰ ਕਰਕੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਣ ਕਰਕੇ ਹੀ, ਉਹਨਾਂ ਦੀ ਬਰਕਤ ਦੇ ਨਾਲ ਹੀ ਸਾਰਾ ਸੰਸਾਰ ਖਾਂਦਾ। ਕਿਉਂਕਿ ਜਿੰਨੀ ਦੁਨੀਆ ਪਾਪਾਂ 'ਤੇ ਉਤਰਦੀ ਆ, ਜੇ ਵਾਹਿਗੁਰੂ ਉਹਨਾਂ ਦਾ ਲੇਖਾ ਜੋਖਾ ਕਰਨ ਲੱਗ ਜਾਵੇ ਤਾਂ ਦੁਨੀਆ 'ਤੇ ਕੋਈ ਵੀ ਨਾ ਰਹੇ। ਸਿਰਫ ਉਹਨਾਂ ਦੀ ਪਿਆਰ ਮੁਹੱਬਤ ਕਰਕੇ, ਉਹਨਾਂ ਦੇ ਦੁਨੀਆ ਦੇ ਉੱਤੇ ਜਿਉਂਦੇ ਹੋਣ ਕਰਕੇ, ਉਹਨਾਂ ਨੂੰ ਦੁਨੀਆ 'ਤੇ ਭੇਜਣ ਕਰਕੇ।

ਪਾਤਸ਼ਾਹ ਨੇ ਧੁਰ ਕੀ ਬਾਣੀ ਰਚੀ ਅਤੇ ਜੋ ਸੰਗਤ ਆ, ਜੋ ਗੁਰਸਿੱਖ ਆ, ਉਹਨਾਂ ਨੇ ਇਕੱਠੇ ਹੋਣਾ ਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਆਪਣੇ ਜੀਵਨ ਦੀ ਜਿਹੜੀ ਮਨੋਰਥ ਅਤੇ ਜੀਵਨ ਦਾ ਜੋ ਸੱਚਾ ਮਾਰਗ ਹੈ ਉਸ ਦੀ ਸੇਧ ਲੈਣੀ। ਅਤੇ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਸਾਹਿਬਾਨ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਪਹਿਲੀ ਵਾਰ ਇੱਥੇ ਪ੍ਰਕਾਸ਼ ਕਰਵਾਇਆ। ਅਤੇ ਇਸ ਬਾਣੀ ਦੇ ਆਸਰੇ ਨਾਲ ਪਤਾ ਹੀ ਨਹੀਂ ਕਿੰਨੇ ਗੁਰਸਿੱਖ, ਕਿੰਨੇ ਬਾਹਰ ਦੇ ਧਰਮਾਂ ਵਾਲੇ ਵੀ, ਕਿੰਨੇ ਮਨੁੱਖਾਂ ਨੇ ਗੁਰੂ ਦੇ ਲੜ ਲੱਗ ਕੇ ਆਪਣਾ ਜੋ ਜੀਵਨ ਹੈ ਉਸ ਨੂੰ, ਉਸ ਦਾ ਪਾਰ ਉਤਾਰਾ ਅਤੇ ਉਸ ਨੂੰ ਗੁਰੂ ਦੇ ਲੇਖੇ ਲਾਇਆ, ਨਿਰਭਉ ਹੋ ਕੇ ਵਰਤੇ, ਨਿਰਵੈਰ ਹੋ ਕੇ ਵਰਤੇ ਅਤੇ ਨਿਰਵੈਰ ਅਤੇ ਨਿਰਭਉ ਸਰੂਪ ਪਾ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮਿਸਾਲ ਬਣਾ ਦਿੱਤਾ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਜਦੋਂ ਮੱਥਾ ਟੇਕਦੇ ਹਾਂ, ਕਿਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਅਸਥਾਨ ਆਉਂਦਾ ਤਾਂ ਉੱਥੋਂ ਦੇਖ ਕੇ ਜਿਹੜੀਆਂ ਅੱਖਾਂ ਵਾਂ ਉਹ ਝੁੱਕ ਜਾਂਦੀਆਂ ਕਿ ਕਿਵੇਂ ਗੁਰੂ ਦੇ ਪਿਆਰ ਵਾਸਤੇ ਕਿੰਨੀ ਵਡੇਰੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਬੇਹੁਰਮਤੀ ਨਾ ਜਰ ਸਕੇ ਅਤੇ ਗੁਰੂ ਦੇ ਲੇਖੇ ਆਪਣਾ ਸਾਰਾ ਜੀਵਨ ਜਿਉਂਦਿਆਂ ਜੀ ਬਤੀਤ ਕੀਤਾ ਅਤੇ ਅਖੀਰ ਵੀ ਲੇਖੇ ਲਾ ਦਿੱਤਾ। ਉਸੇ ਉਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਸ਼ਹੀਦ, ਜੋ ਪੁਰਾਤਨ ਸਮੇਂ ਦੇ ਸ਼ਹੀਦ ਨੇ ਅਤੇ ਹੁਣ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੋ ਇਸ ਸਮੇਂ ਦੇ ਸ਼ਹੀਦ ਨੇ, ਉਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ। ਉਹਨਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਇਸ ਦਰਬਾਰ ਦੇ ਵਾਸਤੇ ਗੁਰਮੁਖਤਾਈ ਨੂੰ ਧਾਰਨ ਕਰਕੇ ਨਿਰਭਉ ਹੋ ਕੇ ਸਾਡੀ ਜੋ ਅਜ਼ਮਤ ਆ ਉਸ ਦੀ ਰਾਖੀ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹਨਾਂ ਗੁਰਮੁਖਾਂ ਦੀ ਬਰਕਤ ਦੇ ਨਾਲ ਹੀ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਇਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਿਰਤੀ ਜੋੜੀ, ਉਹਨਾਂ ਦਾ ਜੋ ਜੀਵਨ ਆ ਉਹ ਸਾਰੀ ਦੁਨੀਆ ਵਾਸਤੇ ਮਿਸਾਲ ਬਣ ਗਿਆ, ਉਹਨਾਂ ਨੂੰ ਸੰਤੋਖ ਸਦਾ ਵਾਸਤੇ ਆ ਗਿਆ, ਨਿਰਭਉ

ਜੇ ਰੱਬ ਨੂੰ ਛੱਡ ਕੇ ਹੋਰਾਂ ਚੀਜ਼ਾਂ ਨਾਲ ਪਿਆਰ ਕਰਾਂਗੇ ਤਾਂ ਕਦੇ ਵੀ ਬਰਕਤ ਨਹੀਂ ਹੁੰਦੀ। ਬਰਕਤ ਤੋਂ ਭਾਵ ਰੂਹਾਨੀ ਜੀਵਨ ਕਦੇ ਨਹੀਂ ਮਿਲਦਾ। ਤੇ ਜੇ ਧਨ ਦੌਲਤ ਵੀ ਇਕੱਠੀ ਕਰਨ ਲੱਗ ਜਾਈਏ ਰੱਬ ਨੂੰ ਭੁੱਲ ਕੇ, ਉਹਦੇ ਵਿੱਚ ਵੀ ਬਰਕਤ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੀ ਜਿਹੜੀ ਬਰਕਤ ਆ ਉਹ ਬੰਦੇ ਨੂੰ ਓਨਾ ਟਾਈਮ ਨਹੀਂ ਪੈ ਸਕਦੀ ਜਿੰਨਾ ਸਮਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਜ਼ਿੰਦਗੀ ਨਹੀਂ ਬਤੀਤ ਕਰਦਾ, ਉਹਨੂੰ ਸਦਾ ਯਾਦ ਨਹੀਂ ਰੱਖਦਾ। ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਕਰਦੇ ਨੇ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ। ਅਕਾਲ ਪੁਰਖ ਵਾਹਿਗੁਰੂ ਨੂੰ ਚਿੱਤ ਦੇ ਵਿੱਚ ਰੱਖ ਕੇ ਜਿਹੜਾ ਕੰਮ ਕਰਦੇ ਹਾਂ ਉਹਦੇ ਨਾਲ ਬਰਕਤ ਹੁੰਦੀ ਆ। ਪੰਡਤਾਂ ਨੂੰ ਸਮਝਾਉਂਦੇ ਆ ਸੱਚੇ ਪਾਤਸ਼ਾਹ ਜੀ, ਸੰਗਤ ਨੂੰ, ਗਿਆਨੀਆਂ ਨੂੰ, ਸਾਰਿਆਂ ਨੂੰ ਸਮਝਾਉਂਦੇ ਆ ਕਿ ਦੂਜੇ ਭਾਏ ਬਰਕਤ ਆ ਜਿਹੜੀ ਉਹ ਨਹੀਂ ਹੋ ਸਕਦੀ ਜਿੰਨਾ ਚਿਰ ਰੱਬ ਤੋਂ ਡਰ ਕੇ ਉਸ ਵਾਹਿਗੁਰੂ ਦੇ ਲੜ ਲੱਗ ਕੇ ਬੰਦਾ ਜੀ

ਜਿੰਨੇ ਮਰਜ਼ੀ ਕੋਈ ਧਾਰਮਿਕ ਗ੍ਰੰਥ ਪੜ ਲਵੇ, ਧਾਰਮਿਕ ਪਦਵੀ ਉੱਤੇ ਪਹੁੰਚ ਜਾਵੇ, ਭੇਖ ਵੀ ਧਾਰਨ ਕਰ ਲਵੇ, ਪੜ੍ਹ ਪੜ੍ਹ ਕੇ ਥੱਕਣ ਦੇ ਨਾਲ ਕਦੇ ਵੀ ਰੱਬ ਨਹੀਂ ਮਿਲਦਾ। ਜੇ ਰੱਬ ਮਿਲਦਾ ਇਹ ਉਸ ਦੀ ਭੈ ਭਾਵਨੀ ਸੱਚੇ ਦਿਲੋਂ ਪਿਆਰ ਕਰਨ ਦੇ ਨਾਲ, ਉਸ ਦੇ ਨਾਮ ਦੇ ਵਿੱਚ ਲੀਨ ਹੋਣ ਦੇ ਨਾਲ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਦੇ ਨਾਲ। ਕੱਲ੍ਹ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਹਾੜਾ ਵਾ। ਸੱਚੇ ਪਾਤਸ਼ਾਹ ਜੀ ਨੇ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਸੇਵਾ ਕਰਨੀ ਸ਼ੁਰੂ ਕੀਤੀ। ਸੇਵਾ ਦੀ ਜੇ ਮਿਸਾਲ ਦੇਖਣੀ ਆ ਤਾਂ ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਜੇ ਜੀਵਨ ਪੜ੍ਹ

ਲਈਏ। ਆਮ ਜੋ ਧਰਮ ਦੇ ਵਿੱਚ ਰਹਿਬਰ ਹੁੰਦੇ ਨੇ, ਜੋ ਧਰਮ ਦੇ ਮੁਖੀਏ ਜਾਂ ਸੰਤ ਹੋਰ ਧਰਮਾਂ ਦੇ ਅਸੀਂ ਦੇਖੀਏ ਰਹਿਬਰ ਪੈਗੰਬਰ ਹੋਏ ਨੇ, ਉਹਨਾਂ ਨੇ ਆਪਣੀ ਆਪ ਨੂੰ ਮਨਵਾਇਆ, ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਰਕੇ ਦਰਸਾਇਆ ਅਤੇ ਸਾਰੀ ਖਲਕਤ ਨੂੰ ਆਪਣੀ ਨੌਕਰ ਬਣਾਇਆ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦਾ ਆਪਾਂ ਇਤਿਹਾਸ ਪੜ੍ਹੀਏ ਤਾਂ ਆਪੇ ਗੁਰਚੇਲਾ ਵਾਲਾ ਜਿਹੜਾ ਇਤਿਹਾਸ ਆ ਉਹ ਸਾਰੇ ਜੱਗ ਨੂੰ ਹੈਰਾਨ ਕਰਦਾ। ਕਿਵੇਂ ਤੀਜੇ ਪਾਤਸ਼ਾਹ ਜੀ ਨੇ ਵਡੇਰੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ, ਬਿਆਸ ਦਰਿਆ ਤੋਂ ਰੋਜ਼ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸੀਸ ਦੇ ਉੱਤੇ ਰੱਖ ਕੇ ਦੂਜੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਸਤੇ ਜਾਣਾ, ਅਤੇ ਕਿੰਨੀਆਂ ਕਠਿਨਾਈਆਂ ਕਿੰਨੀਆਂ ਅਖਿਆਈਆਂ ਦੇਖੀਆਂ, ਲੋਕਾਂ ਦੇ ਵਿਹਣੇ ਵੀ ਝੱਲੇ, ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹਦੇ ਸਿਰ 'ਤੇ ਗੁਰੂ ਹੋਵੇ ਉਹ ਕਦੇ ਨਿਥਾਵਾਂ ਨਹੀਂ ਹੁੰਦਾ। ਜਦੋਂ ਜਲ ਦੀ ਗਾਗਰ ਲੈ ਕੇ ਜਾਂਦੇ ਜਲਾਇਆਂ ਦੇ ਘਰ ਦੇ ਵਿੱਚ, ਸੱਚੇ ਪਾਤਸ਼ਾਹ ਜੀ ਖੂਹੀ ਦੇ ਵਿੱਚ ਡਿੱਗ ਪਏ ਸਨ, ਪਰ ਉਹਨਾਂ ਨੇ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸਿਰ ਤੋਂ ਲੱਥਣ ਨਹੀਂ ਦਿੱਤੀ। ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉੱਥੇ ਜਲਾਹੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਤੂੰ ਨਿਥਾਵਾਂ ਵਾ, ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹ ਕਦੇ ਨਿਥਾਵਾਂ ਨਹੀਂ ਹੁੰਦਾ ਜਿਹਦੇ ਸਿਰ 'ਤੇ ਗੁਰੂ ਹੋਵੇ। ਇਸ ਕਰਕੇ ਝੁੱਕ ਕੇ ਸੇਵਾ ਕਰਨੀ, ਝੁੱਕ ਕੇ ਰਹਿਣਾ, ਰੱਬ ਤੋਂ ਡਰ ਕੇ ਰਹਿਣਾ, ਇਹ ਸਿਰਫ ਸਾਨੂੰ ਸਾਡੇ ਗੁਰੂਆਂ ਨੇ ਨਹੀਂ ਸਿਖਾਇਆ, ਸਗੋਂ ਆਪ ਮਿਸਾਲ ਪੈਦਾ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਹਿਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਉੱਤੇ ਚੱਲੇ ਉਹੀ ਪਾਰ ਉਤਨੇ ਨੇ, ਬਾਕੀ ਪੜ੍ਹ ਪੜ੍ਹ ਕੇ ਥੱਕ ਗਏ। ਜਿਨ੍ਹਾਂ ਨੇ ਸੇਵਾ ਨਹੀਂ ਕੀਤੀ, ਸਿਰਫ ਪੜ੍ਹਾਈ, ਵੇਦਾਂ ਦਾ ਹੰਕਾਰ, ਵੇਦਾਂ ਗ੍ਰੰਥਾਂ ਦਾ ਆਪਣੇ ਆਪ ਨੂੰ ਜੋਗੀ ਕਹਾਉਣ ਦਾ ਹੰਕਾਰ ਹੀ ਧਾਰਨ ਕਰ ਲਿਆ, ਉਹ ਰੱਬ ਦੇ ਕਦੇ ਨੇੜੇ ਨਹੀਂ ਜਾ ਸਕੇ ਅਤੇ ਉਹਨਾਂ ਨੂੰ ਹਮੇਸ਼ਾ ਇਸ ਜਲਦੀ ਦੁਨੀਆਂ ਦੇ ਵਿੱਚ ਉਹ ਆਪਣੀ ਆਤਮਾ ਨੂੰ ਵੀ ਨਾਲ ਹੀ ਜਾਲੀ ਗਏ। ਉਹਨਾਂ ਨੂੰ ਕਦੇ ਵੀ ਠੰਡ ਨਹੀਂ ਮਿਲੀ, ਕਿਉਂਕਿ ਉਹ ਧਾਰਮਿਕ ਹੋ ਕੇ ਵੀ ਹੰਕਾਰੀ ਬਣੇ ਰਹੇ ਅਤੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਆਪ ਸੇਵਾ ਕਰਕੇ ਸਾਨੂੰ ਸੇਵਾ ਦੀ ਮਿਸਾਲ ਦਿੱਤੀ ਕਿ ਝੁੱਕ ਕੇ ਸੇਵਾ ਕਿਵੇਂ

ਜਿਨ੍ਹਾਂ ਨੂੰ ਨਿਰਾ ਧਾਰਮਿਕ ਹੋਣ ਦਾ ਹੀ ਹੰਕਾਰ ਹੋ ਗਿਆ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਹੀ ਹੰਕਾਰ ਹੋ ਗਿਆ, ਉਹਨਾਂ ਨੂੰ ਸਦਾ ਕੂਕ ਪਕਾਰ, ਉਹਨਾਂ ਦੀ ਜਿਹੜੀ ਕੂਕ ਪਕਾਰ ਅਖਿਆਈਆਂ ਜ਼ਿੰਦਗੀ ਦੇ ਵਿੱਚ ਉਹ ਉਹਨਾਂ ਨੂੰ ਔਖੀਆਂ ਕਰਦੀਆਂ ਰਹਿੰਦੀਆਂ, ਉਹਨਾਂ ਦੀ ਕਦੇ ਵੀ ਜਿਹੜੀਆਂ ਕੂਕ ਪਕਾਰਾਂ ਨੇ ਉਹ ਖਤਮ ਨਹੀਂ ਹੁੰਦੀਆਂ। ਕੂਕ ਪਕਾਰ ਨਾ ਚੁੱਕਈ ਸੰਸਾ ਵਿੱਚੋਂ, ਨਾ ਸੰਸਾ ਵਿੱਚੋਂ ਜਾਏ, ਨਾ ਹੀ ਉਹਨਾਂ ਦੇ ਕਦੇ ਸੰਸੇ ਮੁੱਕੇ ਆ, ਕਿਉਂਕਿ ਉਹਨਾਂ ਨੇ ਦਿਖਾਵੇ ਤੋਂ ਬਿਨਾਂ ਹੋਰ ਕੁਝ ਕੀਤਾ ਨਹੀਂ। ਜੇ ਸੰਸਾ ਖਤਮ ਕਰਨਾ ਤਾਂ ਉਹ ਆਤਮਾ ਤੋਂ, ਆਪਣੀ ਰੂਹ ਤੋਂ ਰੱਬ ਨੂੰ ਯਾਦ ਕਰਕੇ ਹੀ ਖਤਮ ਹੋ ਸਕਦਾ, ਸਿਰਫ ਭੇਖ ਜਾਂ ਦਿਖਾਵੇ ਦੇ ਨਾਲ ਨਹੀਂ।

ਸੱਚੇ ਪਾਤਸ਼ਾਹ ਜੀ ਬਾਰ ਬਾਰ ਫਰਮਾਉਂਦੇ ਨੇ ਕਿ ਨਾਨਕ ਨਾਮ ਵਿਹੂਣਿਆ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਤੀਜੇ ਨਾਨਕ ਫਰਮਾਉਂਦੇ ਨੇ, ਜਿਨ੍ਹਾਂ ਨੂੰ ਨਾਮ ਦੇ ਤੋਂ ਜਿਹੜੇ ਸੱਖਣੇ ਰਹਿੰਦੇ ਨੇ ਜ਼ਿੰਦਗੀ ਭਰ, ਰੱਬ ਨੂੰ ਭੁੱਲੇ ਰਹਿੰਦੇ ਨੇ ਆਪਣੇ ਕਰਮਾਂ ਦੀ ਮਾਰ ਕਰਕੇ, ਉਹ ਗੁਰੂ ਦੇ ਦਰ 'ਤੇ ਨਹੀਂ ਆਉਂਦੇ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਤੋਂ ਚਲੇ ਜਾਂਦੇ ਆ। ਕਿਉਂਕਿ ਜਿਹੜੇ ਮਾੜੇ ਕਰਮ ਨੇ ਇਹ ਕਾਲ ਸਵਰਗੇ ਨੇ। ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਕਾਲਾ ਸਿਆਹੀ ਵਰਗੇ ਜਿਹੜੇ ਕਰਮ ਨੇ ਇਹ ਉੱਤੇ ਇੰਨੇ ਸਾਡੇ ਜੰਮ ਜਾਂਦੇ ਆ, ਜਿਵੇਂ ਖਲਨੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਜਿਵੇਂ ਜਿਹੜਾ ਲਿਬੜਿਆ ਹੋਇਆ ਕੱਪੜਾ, ਇੱਕ ਕੱਪੜੇ ਨਾਲ ਅਸੀਂ ਇੱਕ ਦਿਨ ਸਫਾਈ ਕਰੀਏ, ਅਗਲੇ ਦਿਨ ਧੋ ਲਈਏ, ਉਹ ਸਾਫ਼ ਹੋ ਜਾਂਦਾ। ਜਿਹੜੇ ਕੱਪੜੇ ਦੇ ਨਾਲ ਅਸੀਂ ਰੋਜ਼ ਸਫਾਈ ਕਰੀਏ, ਕਦੇ ਉਹਨੂੰ ਧੋਈਏ ਹੀ ਨਾ, ਉਹਦੇ ਉੱਤੇ ਮਿੱਟੀ ਲੱਗ ਲੱਗ ਕੇ ਫਿਰ ਚਾਹੇ 100 ਧੋਣ ਉਹਨੂੰ ਪਾ ਲਈਏ, ਉਹ ਕਦੇ ਵੀ ਉਜਲਾ ਨਹੀਂ ਹੁੰਦਾ, ਕਦੇ ਸਾਫ਼ ਨਹੀਂ ਹੁੰਦਾ। ਖਲਨੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾ, ਉਹ ਕਦੇ ਵੀ ਉਜਲੀ ਸਫਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਹੜਾ ਆਪਣਾ ਮਨ ਆ, ਉਹ ਜਨਮਾਂ ਜਨਮਾਂ ਦੀ ਮੈਲ ਨਾਲ ਕਾਲਾ ਹੋਇਆ ਹੋਇਆ, ਇਹਨੂੰ ਜੇ ਸਾਫ਼ ਨਹੀਂ ਕਰ ਸਕਦੇ ਆਪਾਂ ਆਪਣੇ ਕਰਮਾਂ ਦੇ ਨਾਲ, ਚੰਗੇ ਕੰਮ ਕਰਕੇ ਨਿਰੇ ਸਾਫ਼ ਨਹੀਂ ਕਰ ਸਕਦੇ, ਇਹਨੂੰ ਗੁਰੂ ਦੇ ਤਰਸ ਦੇ ਨਾਲ, ਜੇ ਉਹ ਤਰਸ ਕਰਕੇ ਸਾਡਾ ਵਰਕਾ ਜਿਹੜਾ ਲੇਖਾਂ ਦਾ ਉਹ ਪਾੜ ਦੇਵੇ, ਅਸੀਂ ਆਪਣਾ ਜਿਹੜਾ ਮਨ ਆ ਗੁਰੂ ਦੇ ਅੱਗੇ ਵੇਚ ਦਈਏ, ਅਤੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਉਪਦੇਸ਼ ਦੇ ਮੁਤਾਬਕ ਜਿਉਈਏ, ਉਹਦੇ ਡਰ ਭੈ ਦੇ ਵਿੱਚ ਜਿਉਈਏ, ਤਾਂ ਹੀ ਇਹ ਜਿਹੜਾ ਮਨ ਰੂਪੀ ਕੱਪੜਾ ਮੈਲਾ ਹੋਇਆ ਇਹ ਸਾਫ਼ ਹੋ ਸਕਦਾ। ਇਸ ਕਰਕੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ, ਜਿਨ੍ਹਾਂ ਨੇ ਸਿੱਖਿਆ ਨਹੀਂ ਮੰਨੀ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ

0: ਦੀ ਸੇਵਾ ਕਰਕੇ ਉਹਦੀ ਰੋਜ਼ ਰੋਜ਼ ਮੈਂ ਸੇਵਾ ਕਰਾਂ ਅਤੇ ਸੁੱਖ ਪਾਵਾਂ। ਜੇ ਅਸੀਂ ਸਮਝਣਾ ਹੋਵੇ ਤਾਂ ਅਸੀਂ ਇਤਿਹਾਸ ਤੋਂ ਭਗਤ ਸਾਹਿਬਾਨਾਂ ਦੀਆਂ ਸਾਖੀਆਂ 'ਚੋਂ ਸਮਝ ਸਕਦੇ ਹਾਂ ਕਿ ਕਿਹੋ ਜਿਹਾ ਸੁੱਖ ਮਿਲਦਾ ਜਦੋਂ ਅਸੀਂ ਰੱਬ ਦੇ ਨਾਲ ਸੱਚੇ ਦਿਲੋਂ ਜੁੜਦੇ ਹਾਂ, ਜਦੋਂ ਅਸੀਂ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਜੁੜਦੇ ਹਾਂ, ਜਦੋਂ ਅਸੀਂ ਭਗਤ ਸੈਣ ਜੀ ਦੀ ਜਿਹੜੀ ਸਾਖੀ ਆ ਉਹ ਪੜ੍ਹਦੇ ਹਾਂ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਇਆ ਰਹਿਣ ਸਵਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਜਦੋਂ ਭਗਤ ਸੈਣ ਜੀ ਕਬੀਰ ਜੀ ਦੇ ਸਿੱਖ ਬਣੇ ਤਾਂ ਉਹਨਾਂ ਦੇ ਘਰ ਜਦੋਂ ਮਿੱਤਰ ਪਿਆਰੇ ਰੱਬ ਦੇ ਪਿਆਰੇ ਰੱਬ ਦਾ ਨਾਂ ਲੈਣ ਵਾਸਤੇ ਆਏ, ਉਹ ਰਾਜੇ ਦੇ ਦਰਬਾਰ ਦੇ ਵਿੱਚ ਕੰਮ ਕਰਦੇ ਸਨ। ਉਹ ਜਦੋਂ ਆਏ ਤਾਂ ਸਾਰੀ ਰਾਤ ਕੀਰਤਨ ਕਰੀ ਗਏ, ਰੱਬ ਦਾ ਨਾਮ ਲਈ ਗਏ, ਯਾਦ ਕਰੀ ਗਏ, ਰਹਿਣ ਸਬਾਈ ਕਰੀ ਗਏ, ਤਾਂ ਜਦੋਂ ਸਵੇਰੇ ਜਾ ਨਾ ਸਕੇ ਆਪਣੇ ਕੰਮ ਦੇ ਮੁਤਾਬਕ ਤਾਂ ਸੈਣ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਈ, ਤਾਂ ਸੈਣ ਜੀ ਦਾ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਰਾਜੇ ਨੂੰ ਮਨਾਉਣ ਚਲਿਆ ਗਿਆ। ਤਾਂ ਜਦੋਂ ਅਗਲੇ ਦਿਨ ਉੱਠੇ ਸ਼ਰਮਿੰਦਾ ਹੋ ਕੇ ਰਾਜੇ ਦੇ ਦਰਬਾਰ 'ਚ ਗਏ ਵੀ ਮੈਨੂੰ ਸਜ਼ਾ ਮਿਲੂਗੀ ਕਿ ਮੈਂ ਆਪਣੇ ਸਮੇਂ ਦੇ ਮੁਤਾਬਕ ਆਪਣੀ ਨੌਕਰੀ 'ਤੇ ਨਹੀਂ ਪਹੁੰਚਿਆ, ਤਾਂ ਸਜ਼ਾ ਤਾਂ ਕੀ ਮਿਲਣੀ ਸੀ, ਅਕਾਲ ਪੁਰਖ ਵਾਹਿਗੁਰੂ ਨੇ ਇੱਜ਼ਤ ਰੱਖੀ ਤਾਂ ਰਾਣਾ ਦੂਰੋਂ ਸਦਕੇ ਖੋਲ ਕਵਾਏ ਗਲੋਂ ਪਹਿਨਾਈ, ਆਪਣੇ ਜਿਹੜੇ ਗਲ ਦਾ ਪਟਾ ਜੋ ਉਹਦੇ ਰਾਜ ਭਾਗ ਦੀ ਨਿਸ਼ਾਨੀ ਹੁੰਦੀ ਆ ਉਹ ਆਪਣੇ ਗਲ 'ਚੋਂ ਖੋਲ ਕੇ ਸੈਣ ਜੀ ਦੇ ਪਾ ਦਿੱਤੀ ਅਤੇ ਕਿਹਾ ਵਸ ਕੀਤਾ ਹੋ ਤੁਧ ਅੱਜ ਬੋਲੇ ਰਾਜ ਸੁਣੇ ਲੁਕਾਈ। ਤਾਂ ਰਾਜੇ ਨੇ ਕਿਹਾ ਤੂੰ ਇੰਨੀ ਸੇਵਾ ਕੀਤੀ ਮੈਨੂੰ ਵਸ ਦੇ ਵਿੱਚ ਕਰ ਲਿਆ, ਤਾਂ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਦੀ ਜਿਹੜੀ ਰੱਖਿਆ ਵਾ ਉਹ ਕਰਦੇ ਆ। ਅਤੇ ਇਸ ਸ਼ਬਦ ਦੇ ਵਿੱਚੋਂ ਵੀ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਹਰ ਸੇਵੀ ਪਿਆਰਾ ਨਿੱਤ ਸੇਵ ਹਰ ਸੁੱਖ ਪਾਈ, ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਸਾਰੇ ਤਰ੍ਹਾਂ ਦਾ ਜਿਹੜਾ ਸੌਖਾ ਉਹ ਮਨੁੱਖ ਨੂੰ ਮਿਲ ਜਾਂਦਾ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਵਿਚਾਰ।
1: ਬਲਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ।
0: ਅਕਾਲ ਪੁਰਖ ਵਾਹਿਗੁਰੂ ਤੋਂ ਸੱਚੇ ਪਾਤਸ਼ਾਹ ਜੀ ਬਲਿਹਾਰ ਜਾਂਦੇ ਨੇ, ਸਤਿਗੁਰੂ ਤੋਂ ਬਲਿਹਾਰ ਜਾਂਦੇ ਨੇ, ਜਿਹਦੀ ਕਿਰਪਾ ਦੇ ਨਾਲ ਇਹ ਸਿੱਖਿਆ ਅਤੇ ਸੋਝੀ ਮਿਲੀ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਜਿਹੜੀ ਵਿਚਾਰ ਆ ਉਹ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਆਪਾਂ ਕਰੀਏ।
1: ਧਰਤ ਉਪਾਏ ਧਰੀ ਧਰਮਸਾਲਾ,
0: ਧਰਤੀ ਨੂੰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਨੇ ਧਰਮ ਨੂੰ ਇੱਥੋਂ ਦਾ ਕਿੱਤਾ ਬਣਾਇਆ, ਧਰਮ ਨੂੰ ਬੰਦੇ ਦੇ ਕਰਮਾਂ ਦੇ ਵਿੱਚ ਪਾ ਕੇ ਭੇਜਿਆ। ਪਹਿਲਾਂ ਦੁਨੀਆ ਬਣਾਈ ਅਤੇ ਬੰਦੇ ਦਾ ਜੋ ਅਸਲ ਕਰਮ ਹੈ ਉਸ ਨੂੰ ਧਰਮਸ਼ਾਲਾ ਦੇ ਵਿੱਚ ਧਰਮ ਦੇ ਵਿੱਚ ਪਰਪੱਕ ਰਹਿਣਾ, ਰੱਬੀ ਰਾਹ 'ਤੇ ਤੁਰਨਾ, ਇਸ ਨੂੰ ਉਸ ਦੇ ਜ਼ਿੰਦਗੀ ਦਾ ਮਨੋਰਥ ਬਣਾ ਕੇ ਭੇਜਿਆ।
1: ਪੁੱਤ ਪਦ ਪਰਲੋ ਆਪ ਨਿਰਾਲਾ,
0: ਇਸ ਦੁਨੀਆ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਆ, ਉਤਪਤ ਉਤਪਤੀ ਕਰਨ ਵਾਲਾ, ਬਣਾਉਣ ਵਾਲਾ, ਪਰਲੋ ਇਸ ਨੂੰ ਖਤਮ ਕਰਨ ਵਾਲਾ। ਜਿਵੇਂ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਉਹਦੇ ਹੁਕਮ ਦੇ ਵਿੱਚ ਹੀ ਜਿਹੜੀ ਸਾਰੀ ਦੁਨੀਆ ਉਹ ਬਣੀ ਆ। ਉਤਪਤੀ ਅਤੇ ਪਰਲੋ ਦੁਨੀਆ ਬਣਾਈ ਵੀ ਉਹਨੇ ਆ, ਖਤਮ ਵੀ ਉਹਨੇ ਕਰਨੀ ਆ, ਇਸ ਤੋਂ ਉੱਪਰ ਹੋਰ ਕੋਈ ਵਿਚਾਰ ਹੀ ਨਹੀਂ। ਭਾਵੇਂ ਬੰਦਾ ਹੰਕਾਰ ਦੇ ਵਿੱਚ ਆ ਕੇ ਰੱਬ ਨੂੰ ਨਹੀਂ ਮੰਨਦਾ, ਇਹ ਗੱਲ ਨਹੀਂ ਮੰਨਦਾ ਕਿ ਉਸਨੇ ਉਤਪਤੀ ਕੀਤੀ ਆ, ਪਰ ਇਹ ਸੱਚਾਈ ਵੱਡੇ ਵੱਡੇ ਮੰਨ ਕੇ ਗਏ ਆ। ਭਾਵੇਂ ਕੋਈ ਵੱਡਾ ਪੜ੍ਹਿਆ ਲਿਖਿਆ ਹੋਵੇ, ਭਾਵੇਂ ਕੋਈ ਖੋਜਕਾਰ ਹੋਵੇ, ਉਹ ਜਿਹੜੇ ਆਪਣੇ ਹਉਮੈ ਨੂੰ ਤਿਆਗ ਗਏ ਉਹ ਮੰਨ ਕੇ ਗਏ ਆ ਕਿ ਅਕਾਲ ਪੁਰਖ ਵਾਹਿਗੁਰੂ ਰੱਬ ਹੀ ਇਸ ਦੁਨੀਆ ਨੂੰ ਬਣਾਉਣ ਵਾਲਾ ਅਤੇ ਉਹਨੇ ਆਪਣੇ ਹੁਕਮ ਦੇ ਵਿੱਚ ਹੀ ਇਸ ਨੂੰ ਢਾਉਣਾ ਹੈ।
1: ਪਵਣ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਏਂਦਾ,
0: ਪਵਣ ਖੇਲ ਹਵਾ ਦੇ ਨਾਲ ਸਾਰਾ ਖੇਡ ਰਚਾਇਆ ਹੋਇਆ। ਉਹ ਕਿਵੇਂ? ਜਿਹੜਾ ਬੰਦਾ ਉਹ ਹਵਾ ਦੇ ਸਿਰ 'ਤੇ ਚੱਲਦਾ, ਜੇ ਹਵਾ ਨਾ ਹੋਵੇ, ਜੇ ਸਾਡਾ ਸਾਹ ਬੰਦ ਹੋ ਜਾਵੇ ਤਾਂ ਬੰਦੇ ਦੀ ਜਿਹੜੀ ਜਾਨ ਆ ਉਹ ਨਿਕਲ ਜਾਂਦੀ ਆ। ਦੇਖੋ ਕਿੱਡੀ ਵੱਡੀ ਕਰਾਮਾਤ ਆ ਕਿ ਹਵਾ ਦੇ ਉੱਤੇ ਉਹ ਐਡੇ ਅਕਲਮੰਦ ਸੂਝਵਾਨ ਦਿਮਾਗ ਵਾਲੇ ਮਨੁੱਖ ਨੂੰ ਕੇਵਲ ਸਿਰਫ ਹਵਾ ਦੇ ਉੱਤੇ ਚਲਾ ਰਿਹਾ। ਜਦੋਂ ਉਹ ਹਵਾ ਨੂੰ ਖਿੱਚਦਾ, ਉਹ ਸਾਹਾਂ ਨੂੰ ਖਿੱਚ ਲੈਂਦਾ ਤਾਂ ਬੰਦੇ ਦੀ ਮੌਤ ਹੋ ਜਾਂਦੀ ਆ ਜਦੋਂ ਉਹਦੇ ਸਾਹ ਪੂਰੇ ਹੋ ਜਾਂਦੇ ਆ। ਸੋ ਇਹੋ ਜਿਹਾ ਜਿਹੜਾ ਅਚਰਜ ਅਤੇ ਹੈਰਾਨੀ ਜਨਕ ਖੇਲ ਆ ਉਹ ਰੱਬ ਅਕਾਲ ਪੁਰਖ ਵਾਹਿਗੁਰੂ ਨੇ ਵਰਤਾਇਆ ਹੈ।
1: ਭਾਰ ਅਠਾਰ ਹੈ ਮਾਲਣ ਤੇਰੀ।
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿੰਨੀ ਵੀ ਦੁਨੀਆ ਦੀ ਖਲਕਤ ਆ, ਬਨਸਪਤੀ ਆ, ਉਹ ਤੇਰੀ ਮਾਲਣ ਹੈ ਹੇ ਵਾਹਿਗੁਰੂ।
1: ਚੋਰ ਢੁਲੈ ਪਵਨ ਲੈ ਫੇਰੀ।
0: ਜਿਹੜੀ ਹਵਾ ਵਾ ਉਹ ਮਨੋ ਰੱਬ ਦੇ ਉੱਤੇ ਚੌਰ ਕਰ ਰਹੀ ਆ, ਦਿਨ ਰਾਤ ਉਹਦੀ ਸੇਵਾ ਵਿੱਚ ਲੱਗੀ।

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ।

तेरे सगल विसूरे दुख रोग संताप युत्तरे।

ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਾਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰੇ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ

ਤਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ।

0: ਸਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨੁਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੇ ਸੋ ਦਰ ਰਹਿ ਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਕਬੀਰ ਸਾਤ ਸਮੁੰਦ ਹੈ ਮਸ ਕਰੋ ਕਲਮ ਕਰੋ ਬਨ ਰਾਏ ਬਸਦਾ ਕਾਗਦ ਜਾਉ ਕਰੋ ਹਰ ਜਸ ਲਿਖਣ ਨਾ ਜਾਏ ਕਾਗਦ ਦੀਪ ਸਭੈ ਕਰਕੇ ਅਰ ਸਾਤ ਸਮੁੰਦਰਨ ਕੀ ਮਸ ਕਹਾ ਕਾਟ ਬਨਸਪਤੀ ਸਗਰੀ ਲਿਖ ਬੇਹੂੰ ਕੇ ਲੇਖਨ ਕਾਜ ਬਨੈ ਸਰਸਤੀ ਬਕਤਾ ਕਰਕੇ ਜੁਗ ਕੋਟ ਗਣੇਸ਼ ਕੈ ਹਾਥ ਲਿਖੈ ਕਾਲ ਕਿਰਪਾਨ ਬਿਨਾ ਬਿਨਤੀ ਨਾ ਤਉ ਤੁਮਕੋ ਪ੍ਰਭ ਨੈ ਕਰ ਜੈ ਲਿਖੈ ਕਤ ਹੈ ਨ ਛੁਟੀਐ ਖਿਨ ਖਿਨ ਭੁੱਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ ਸੁਕਹ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਮ ਦੀ नूर अरसह करसह छटिया तद डठ सचे पातशाह माल जन्म जन्म दी कटिया सज्जन सचा पातशाह सिर शाह दशाह जिस पास बैठिया सोहिया सबना दावे सा सज्जन सचा पातशाह सिर शाह दशाह जिस पास बैठिया सोहिया

देहरी लो बरी नार संग पई आगे सज्जन सोहेला।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ ਚ 24 ਘੰਟੇ ਸੱਤੋ ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210, 4310, 10